ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗੁਰਹਾਈ ਕਾਹਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਰਨ ਪਾਈਆ ਕਰ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ

ਭੋਗ ਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ

ਰਹਾਉ ਅਰਜਨ ਕੇ ਵਡ ਪੱਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪ ਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸੇ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੈ ਤ੍ਰਿਕ ਜੀ ਵਾਸੈ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ

ਭਰਿਆ ਸੈਲ ਪੱਥਰ ਮੈਂ ਜੰਤ ਪਾਈ ਤਾਂ ਕੜਜਕ ਆਗਿਆ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ।

ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਾਈ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਮ ਪਾਈ ਰਹਾਓ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ।

ਪਾਉ ਸੇਵਕ ਸਿੱਖ ਹਮਾਰੇ ਧਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਖਾਧੈ ਮੁਝ ਅਭਰੀਆ ਏ ਮਰਨ ਕਾਲ ਕਾ ਤ੍ਰਾਸਨ ਵਰੀਐ ਊ ਜੋਸਦਾ ਹਮਾਰੇ ਪੱਛਾ ਸ੍ਰੀ ਅਸਤੋ ਜਿਉ ਕਰਿਓ ਰੱਛਾ ਰਾਖ ਲੇ ਹੋ ਮੋਹਿ ਰਾਖਣ ਹਾਲੇ ਸਾਹਿਬ ਸੰਤ ਸਹਾਇ ਪਿਆਲੇ ਦੀਨ ਬੰਧ ਦਸਟਨ ਕੇ ਹੰਤਾ ਤਮਹੋ ਪੁਰੀ ਚਾਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾਉ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ

ਸ਼ਬਦ ਬੇਦਾ ਤਾਕੋ ਕਰ ਪਾਹਨ ਅਨੁਮਾਨ ਤੋ ਮਹਾ ਮੂੜ ਕਛ ਭੇਦ ਨ ਜਾਣ ਤੈ ਮਹਾਦੇਵ ਕਹੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਭੇਵੋ।

ਕਹਿ ਭੂਪਾ ਕਾਂਡਜ ਜੇ ਰਜ ਸੇ ਤਜ ਕਿਨੀ ਉਥ ਭੁਜ ਖਾਨ ਬਾਹਰ ਰਚ ਦੀਨੀ ਕਹੂੰ ਫੂਲ ਰਾਜਾ ਬੈਠਾ ਕਹੂੰ ਸਿਮਟ ਭਏ ਸ਼ੰਕਰ ਕੈਠਾ।

ਸਿੱਖ ਬਾਰੁ ਸਿੱਖ ਸੰਗ ਹਰੋ ਦੁਰ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਰਤ ਤੁਕਤ ਹੈ ਮਰੇ ਪੁਰਖ ਜਨ ਪਗ ਬਰੇ ਤਿਉਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।

ਤੇ ਰਹਾ। ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹਾਰ ਦੈ ਲਿਹੋ ਬਾਰੀ, ਸਰਬ ਠੌਰ ਮਹੋ ਸਹਾਈ, ਦੁਸ਼ਟ ਦੁੱਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਅਨ ਕੋ ਛੈ ਕਰਤਾ।

ਨਤ ਸਭਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁਰਸ ਨ ਪਾਵਈ ਸੁਣੈ ਮੂੜ ਚਿਤ ਲਾਏ ਚਤੁਰ ਤਾਇ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹੈ ਹੋ ਜੋ ਜਾਕੀ ਇਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰਾ ਸਾਹਸ ਪਣਜੈ ਅਰਧ ਸਾਹਸ ਪੁਣ ਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਾ ਰਾਉ ਤੀਰਸਤਦਰਵ ਗ੍ਰੰਥ ਸੁਧਾਰਾ ਤਿਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਅੰਗ ਚਰਿਤ੍ਰੀ ਮੰਤਰੀ ਭੂਪ ਸੰਵਾਦੇ ਚਾਰ ਸੌ ਪੰਜ ਚਰਿਤ੍ਰ ਸਮਾਪਤ ਮਸਤ ਸੋ ਮਸਤ ਆਪ ਜੂ ਦੋਹਰਾ ਦਸ ਜਾਣ ਕਰ ਦਸ ਪਾਰੂ ਕੀਜਾ ਕਿਰਪਾ ਪਾਰੂ ਆਪ ਹਾਦਰ ਰੱਖ ਮੋਹੇ ਮਨ ਕ੍ਰਮ ਬਚਨ ਵਿਚਾਰੂ ਚੌਪਈ ਮੈਂ ਨਾਗਨੀ ਸਹਿ ਪ੍ਰਤ ਮਨਾਉ ਕਿਸ਼ਨ ਬਿਸ਼ਨ ਕਬ ਹੁਨ ਧਿਆਉ ਕਾਨ ਸੁਨੇ ਪਹਿਚਾਨ ਤਿਨ ਸੋ ਲਿਵ ਲਾਗੀ ਮੋਰੀ ਭਗਣ ਸੋ

ਭਾਈ ਸਾਹਿਬ ਬੈਰੀਆਂ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਵਿਦਨਾਨਾ ਕ੍ਰਿਸ਼ਨ ਜਥਾ ਮਾਤੋ ਤ੍ਰਿਤਰੋ ਚਾਰੋ ਚੂਕ ਹੋਏ ਕਵਲਿਓ ਸੁਧਾਰੋ ਕਵਿਓ ਬਾਚੋ ਦੋਹਰਾ ਜੋ ਨਿਜ ਪ੍ਰਮੋ ਸੋ ਕਹਾ ਸੋ ਕਹੋ ਜਗ ਮਾਹੀ ਜੋ ਤਹਿ ਪ੍ਰਭ ਕੋ ਧਿਆਏ ਹੈ ਅੰਤ ਸੁਰੂਪ ਕੋ ਜਾਹੀ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇ ਵਿਚਾਰ ਕਠ ਨਾਹੀ ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੈ ਸਮਾਜ ਦੋਹਰਾ ਜਬ ਆਏ ਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਈ ਆ ਮੈਂ ਕਥਾ ਸੰਖੇਪ ਤੇ ਸਭ ਕਹਿਤ ਸੁਣਾਈ ਕਾ ਬਾਚ ਦੋਹਰਾ

ਆਵੈ ਬੇਸਨ ਭਗਤ ਕੀ ਇਹ ਫਲ ਹੋਈ ਆਦਬਿਆ ਛਿਪ ਸਕਣ ਨ ਕੋਈ ਸਮਤ ਸਤਰਹ ਸਹਸ ਪਚਾਵਣ ਹੜਵਦੀ ਪ੍ਰਥਮ ਸੁਖ ਦਮਨ ਤੈ ਪ੍ਰਸਾਦ ਕਰੂ ਗ੍ਰੰਥ ਸੁਧਾਰਾ ਭੂਲ ਭਰੀ ਲਹੁ ਲਿਓ ਸੁਧਾਰਾ ਦੋਹਰਾ ਨੇਤਰ ਤੁਮ ਕੇ ਚਰਨ ਤਾਰੂ ਸਤਦਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀਓ ਰਾਘਵਰ ਕਥਾ ਪ੍ਰਸੰਗ ਸਾਧ ਸਾਧ ਜਾਨੋ ਨਹੀਂ ਬਾਦ ਸਬਾਦ ਬੇਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ

ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਹੀਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਮਣਿਆਈਆਂ ਸ਼ਬਦ ਹੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸੁੱਖ ਸਾਰਨਾ।

ਪਿਆਲਾ ਹੀ ਘਰ ਤੇਰਾ ਹੈ, ਘਰ ਤਾਂ ਤੇਰਾ ਹੀ ਸਭ ਕੁਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾ ਮਨ ਮਸਾਵੇ ਨਾਮ ਜਿਨ ਕੈ ਮਨ ਮਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ ਹੈ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਅਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨੋਂ ਕੀਤਾ ਗੁਰੂ ਗਿੱਟਾ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮੇ ਨਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀਆ।

ਨਾ ਜਾਈ। ਨਿਤ ਨਿਤ ਰੱਖ ਔਰ ਧਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ।

ਚੜ ਜਾਹੇ ਭਾਉਜਲ ਬਿਖਮਸ ਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸੋ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨੋ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਇ ਨ ਜਾਏ ਜਿਆ ਵਤ ਦਿਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾਉ ਜਿਹ ਬਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾਉ ਸ੍ਰਵਣੀ ਸੁਣਨਾ ਗੁਰਨਾਉ

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁੱਲ ਚੁੱਕ ਦੀ ਖਿਮਾ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਸਭ ਦਾ ਪੜ੍ਹਿਆ ਸੁਣਿਆ ਲਿਖਿਆ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਵਣ ਕਰੇ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਨੂੰ ਪਸੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਾਹਿਬ ਸਿੰਘ ਜੀ ਅੱਜ ਸੰਗਰਾਂਦ ਦਾ ਦਿਹਾੜਾ ਹੈ ਸੰਗਰਾਂਦ ਦੇ ਮਹੀਨੇ ਦੇ ਆਰੰਭਤਾ ਦੇ ਸ੍ਰੀ ਮੁੱਖ ਵਾਕ ਦੀ ਜੋ ਕਥਾ ਹੈ ਉਹ ਗਿਆਨੀ ਜੀ ਕਰਨਗੇ ਪਿਆਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪਰਸਨਾ ਕੀਤੇ ਹਨ।

ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਅੱਜ ਵੈਸਾਖ ਦਾ ਮਹੀਨਾ ਸੰਪੂਰਨ ਹੋਣ ਤੋਂ ਬਾਅਦ ਜੇਠ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਦੋ ਬਾਣੀਆਂ ਬਖਸ਼ਿਸ਼ ਕਰਕੇ ਸਾਨੂੰ ਇਹਨਾਂ ਮਹੀਨਿਆਂ ਦਾ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਦੋਹਾਂ ਸਤਿਗੁਰਾਂ ਮੁਤਾਬਕ, ਦੋਹਾਂ ਸਤਿਗੁਰਾਂ ਦੇ

ਤੀਜਾ ਮਹੀਨਾ ਹੈ, ਚੇਤ ਵੈਸਾਖ ਤੇ ਜੇਠ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਵਿੱਚ ਜੋ 12 ਮਾਹਾਂ ਬਖਸ਼ਿਸ਼ ਕੀਤੇ ਹਨ, ਮੂਲ ਰੂਪ ਵਿੱਚ ਉਹ ਨੇ ਤੇ 12 ਮਾਹਾਂ ਮਾਂਝ ਜਿਹੜੀ ਪੌੜੀ ਦਾ ਆਪਾਂ ਪਾਠ ਸਰਵਣ ਕੀਤਾ ਹੈ, ਇਹ ਉਸੇ ਦਾ ਹੀ ਉਲੱਥਾ ਟੀਕਾ ਰੂਪ ਹਨ। ਭਾਸ਼ਾ ਦਾ ਹੀ ਫਰਕ, ਥੋੜ੍ਹੀ ਜਿਹੀ ਸੁਖੈਨ ਬੋਲੀ ਰੱਖੀ, ਉਹ ਥੋੜ੍ਹੀ ਜਿਹੀ ਕਵ ਅਤੇ ਸੰਗੀਤ ਰਚਨਾ, ਥੋੜ੍ਹੇ ਜਿਹੇ ਅਲਫਾਜ਼ ਸ਼ਬਦ ਜਿਹੜੇ ਔਖੇ ਨੇ, ਹਰ ਇੱਕ ਨੂੰ ਪੜ੍ਹਦਿਆਂ ਹੀ ਸਮਝ ਨਹੀਂ ਪੈਂਦੀ। ਇਹ 12 ਮਾਹਾਂ ਪੜ੍ਹਨ ਨਾਲ ਹੀ ਹਰ ਇੱਕ ਨੂੰ ਸਮਝ ਪੈ ਜਾਂਦੀ ਹੈ, ਮੂੰਹ ਜਵਾਨੀ ਚੇਤੇ ਵੀ ਛੇਤੀ ਹੋ ਜਾਂਦਾ ਹੈ। ਇਸੇ ਕਰਕੇ ਆਮ ਬੋਲੀ ਹੀ ਜੋ ਅਸੀਂ ਬੋਲਦੇ ਹਾਂ, ਅਲਫਾਜ਼ ਉਹੀ ਵਰਤੇ ਨੇ ਮਹਾਰਾਜ ਜੀ ਨੇ। ਮਾਹੋ ਜੇਠ ਭਲਾ ਪ੍ਰੀਤਮ ਕਿਉਂ ਬਿਸਰਾ, ਥਲ ਤਾਪੈ ਸਰ ਭਾਰ ਸਾ ਤਨ ਬਿਨੋ ਕਰੈ। ਤਨ ਬਿਨੋ ਕਰੇਨ ਦੀ ਗੁਣ ਸਾਰੇ ਦੀ ਗੁਣ ਸਾਰੀ ਪ੍ਰਭਾਵਾ। ਸੋ ਇਹ ਕਵਿਤਾ 12 ਮਾਹਾਂ ਤੁਖਾਰੀ ਰਾਗ ਆਵਣ ਦੇ ਤਾਵਾ ਹਰ ਬਿਨ, ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੈ ਸੁਖ ਮਹਿਲੀ। ਨਾਨਕ ਜੇਠ ਜਾਣਾ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲੀ। ਇਹ ਕਵਿਤਾ ਹੈ, ਔਖੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਬੇਨਤੀ ਕਰਨ ਤੋਂ ਦੀਵਾਨ ਹਾਲ ਮੰਜੀ ਸਾਹਿਬ ਜੀ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ, ਜਿੱਥੋਂ ਆਪਾਂ ਲਾਈਵ ਕਥਾ ਸੁਣਦੇ ਹਾਂ, ਉੱਥੇ ਅੱਜ ਵੀ ਇਹ ਯਾਦ ਵਿੱਚ ਦੀਵਾਨ ਹਾਲ ਵਿੱਚ ਪ੍ਰਵੇਸ਼ ਕਰਦੇ ਹਾਂ। ਵਾਰ ਵਾਰ ਵਿਹੜੇ ਵਿੱਚ ਸੱਜੇ ਹੱਥ ਸੰਖ ਮਰਮਰ ਦੀ ਪਾਲਕੀ ਬਣੀ ਹੋਈ ਹੈ, ਥੜਾ ਬਣਾ ਕੇ ਉੱਥੇ ਬੈਠ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਹ ਪਾਵਨ ਬਾਣੀ 12 ਮਾਹਾਂ ਇੱਕ ਇੱਕ ਮਹੀਨੇ ਦਾ ਸੁੰਦਰ ਉਪਦੇਸ਼ ਸੋਹਣਾ ਕਵ ਅਤੇ ਰਚਨਾ ਵਿੱਚ ਕਵਿਤਾ ਵਿੱਚ ਰਚ ਕੇ ਅਤੇ ਮਹਾਰਾਜ ਜੀ ਨੇ ਬਖਸ਼ਿਸ਼

ਜਿਹੜਾ ਸ਼ਬਦ ਆ ਇਹ ਸੰਸਕ੍ਰਿਤ ਭਾਸ਼ਾ ਵਿੱਚ ਆਇਆ, ਇਹਨੂੰ ਜੇ ਸਟਾਉਂਦੇ ਨੇ ਉੱਥੇ ਜੇ ਸਟ, ਅਤੇ ਪੰਜਾਬੀ ਵਿੱਚ ਬਣ ਗਿਆ ਜੇਠ। ਜੇ ਸਟ ਤੋਂ ਭਾਵ ਹੈ ਵੱਡਾ, ਸ਼੍ਰੋਮਣੀ, ਸਭ ਤੋਂ ਉੱਚਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹੀ ਉਪਦੇਸ਼ ਦਿੰਦੇ ਨੇ ਜੋ ਇਹਦੇ ਅਰਥ ਨੇ ਮਹੀਨੇ ਦੇ। ਜੇਠ ਦਾ ਮਹੀਨਾ ਜਿਹੜਾ, ਦਿਨ ਵੱਡੇ ਹੋ ਜਾਂਦੇ ਨੇ, ਰਾਤਾਂ ਛੋਟੀਆਂ ਹੋ ਜਾਂਦੀਆਂ ਹਨ। ਇਹਦੇ ਵਿੱਚ ਕਈਆਂ ਨੂੰ ਖੁਸ਼ੀ ਵੀ ਹੁੰਦੀ, ਕੰਮ ਕਰਨ ਵਾਲਿਆਂ ਮਜ਼ਦੂਰਾਂ ਨੂੰ, ਜਿਨ੍ਹਾਂ ਨੇ ਕੰਮ ਕਰਕੇ ਖਾਣਾ ਹੁੰਦਾ ਹੈ ਉਹਨਾਂ ਮਜ਼ਦੂਰਾਂ ਨੂੰ, ਕਾਮਿਆਂ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਦਿਨ ਵੱਡੇ ਨੇ, ਕੰਮ ਵੱਧ ਮਿਲ ਜਾਂਦਾ ਹੈ, ਟਾਈਮ ਵਾਧੂ ਮਿਲ ਜਾਂਦਾ ਕੰਮ ਕਰਨ, ਪੈਸੇ ਬਣਦੇ, ਖੁਸ਼ੀ ਹੁੰਦੀ। ਦਿਨ ਵੱਡੇ ਹੁੰਦੇ ਨੇ, ਰਾਤਾਂ ਛੋਟੀਆਂ ਹੁੰਦੀਆਂ ਹਨ। ਜੇਠ ਤੋਂ ਭਾਵ ਜਦੋਂ ਵੱਡਾ ਹੋ, ਬਹੁਤ ਵੱਡੇ ਖੁੱਲ੍ਹੇ ਦਿਨ ਹੋ ਜਾਂਦੇ ਨੇ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਹੀ ਭਾਵ ਲੈ ਕੇ ਸਾਨੂੰ ਉਪਦੇਸ਼ ਦਿੰਦੇ ਨੇ। ਹਰ ਜੇਠ ਜੁੜਨ ਦਾ ਲੋੜ ਹੀ ਹੈ, ਜਿਸ ਅੱਗੇ ਸਭ ਨਿਵੰਨ। ਹਰੀ ਵਾਹਿਗੁਰੂ ਜੇਠ ਵੱਡਾ ਜੋ, ਜੇ ਸਟ ਜੋ ਵੱਡਾ ਹੈ, ਸ਼੍ਰੋਮਣੀ ਹੈ, ਜਿੰਨੀ ਕਾਇਨਾਤ ਸ੍ਰਿਸ਼ਟੀ ਉਹਨੇ ਸਾਜੀ ਹੈ, ਪੈਦਾ ਕੀਤੀ, ਸਭ ਤੋਂ ਵੱਡਾ ਹੈ, ਕਰਤਾ ਪੁਰਖ ਹੈ। ਵੱਡੇ ਕੀਆਂ ਵਡਿਆਈਆਂ ਸੰਸਾਰ ਵਿੱਚ, ਵੱਡੇ ਕੀਆਂ ਵਡਿਆਈਆਂ, ਕੁਛ ਕਹਿਣਾ ਕਥਨ ਨਾ ਜਾਏ। ਸੋ ਕਰਤਾ ਕਾਦਰ ਕਰੀਮ, ਕਰੀਮ ਦੇ ਜੀਆ ਰਿਜਕ ਸੰਭਾਹ, ਐਸਾ ਵੱਡਾ ਹੈ ਸਭ ਦੇਵੀ ਦੇਵਤਿਆਂ ਨਾਲੋਂ, ਸਭ ਗਿਆਨਵਾਨਾਂ ਨਾਲੋਂ, ਦੇਵੀ ਦੇਵਤਿਆਂ ਨਾਲੋਂ, ਈਸ਼ਰਾਂ ਨਾਲੋਂ। ਪੰਜ ਈਸ਼ਰ ਨੇ, ਬ੍ਰਹਮਾ ਵਿਸ਼ਨੂੰ ਸ਼ਿਵ ਨੇ, ਪੰਜ ਈਸ਼ਰ ਨੇ। ਸਾਰਿਆਂ ਤੋਂ ਵੱਡਾ ਪਰਮੇਸ਼ਰ, ਤਾਂ ਹੀ ਉਹਨੂੰ ਕਿਹਾ ਪਰਮੇਸ਼ਰ। ਸਭ ਤੋਂ ਸ਼੍ਰੋਮਣੀ, ਸਾਰਿਆਂ ਦੇ ਉੱਪਰ ਉਹਦਾ ਹੁਕਮ ਚੱਲਦਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜਿੰਨੇ ਰਾਜੇ ਮਹਾਰਾਜੇ ਪਾਤਸ਼ਾਹ ਨੇ, ਵਜ਼ੀਰ ਨੇ ਦੁਨੀਆਂ ਦੇ ਵਿੱਚ, ਵੱਡੇ ਤੋਂ ਵੱਡਿਆਂ ਅਹੁਦਿਆਂ ਵਾਲਿਆਂ ਨੇ, ਸਾਰਿਆਂ 'ਤੇ ਹੁਕਮ ਚੱਲਦਾ ਹੈ। ਸਾਰਿਆਂ ਚਾਹਵੇ ਤੇ ਛਿਨ ਵਿੱਚ ਰਾਜੇ ਨੂੰ, ਰੰਕ ਨੂੰ, ਕੰਗਾਲ ਨੂੰ ਰਾਜਾ ਬਣਾ ਦਿੰਦਾ, ਬਣੇ ਹੋਏ ਨੂੰ ਸੁੱਟ ਦਿੰਦਾ ਥੱਲੇ। ਐਸਾ ਪਾਤਸ਼ਾਹ ਦਾ ਪਾਤਸ਼ਾਹ ਵੱਡਾ ਹੈ। ਛਿਨ ਮੈਂ ਰਾਓ ਰੰਗ ਕੋ ਕਰੇ, ਰਾਓ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੈ, ਯਹ ਤਾ ਕੋ ਬਿਵਹਾਰੇ, ਆਪਣੀ ਮਾਇਆ ਆਪ ਪਸਾਰੀ, ਆਪੇ ਕਰਨ ਦੇਖਣ ਹਾਰਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹ ਪਾਤਸ਼ਾਹ ਦਾ ਪਾਤਸ਼ਾਹ ਹੈ। ਤਾਂ ਹੀ ਕਬੀਰ ਸਾਹਿਬ ਜੀ ਨੇ ਕਿਹਾ, ਭਗਤ ਜਨਾਂ ਨੇ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦੇਵਾਜਾ। ਨਹੀਂ ਹੈ ਕੋਈ ਰੱਬ ਵਰਗਾ ਰਾਜਾ, ਪਾਤਸ਼ਾਹ ਦਾ ਪਾਤਸ਼ਾਹ ਵੱਡਾ ਉਹਦੇ ਜਿੱਡਾ, ਕੋਈ ਪਾਤਸ਼ਾਹ ਦਾ ਪਾਤਸ਼ਾਹ ਸਭ ਤੋਂ ਵੱਡਾ ਰਾਜਾ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਪਾਤਸ਼ਾਹ, ਤੁਸੀਂ ਸਾਰੇ ਰਾਜਿਆਂ ਦੇ ਪਾਤਸ਼ਾਹਾਂ ਦੇ ਪਾਤਸ਼ਾਹ। ਦੋਵੇਂ ਟਾਈਮ ਸਿੱਖ ਪੜ੍ਹਦਾ ਹੈ ਤਾਂ ਕਿ ਯਾਦ ਰਵੇ ਸਭ ਤੋਂ ਵੱਡਾ ਉਹ ਹੈ। ਜਪਜੀ ਸਾਹਿਬ, ਰਹਿਰਾ ਸਾਹਿਬ, ਸੋਦਰ ਦੋਵਾਂ 'ਚ ਹੀ ਆਉਂਦਾ ਹੈ। ਸੋਦਰ ਦੇ ਵਿੱਚ ਵੀ ਇਹੀ ਕਿਹਾ, ਤੈਨੂੰ ਸਾਰੇ ਹੀ ਗਾਉਂਦੇ ਨੇ। ਇੰਦਰ ਆਦਿਕ ਇੰਦਰਾਸਨਾਂ 'ਤੇ ਬੈਠੇ ਹੋਏ ਸਵਰਗਾਂ ਦੇ ਦੇਵਤੇ, ਉਹ ਵੀ ਗਾਉਂਦੇ ਨੇ, ਸਿੱਧ ਵੀ ਗਾਉਂਦੇ ਨੇ, ਸਾਰੇ ਹੀ ਤੈਨੂੰ ਗਾਉਂਦੇ ਨੇ। ਜਿਹੜੇ ਜਿਹਨੂੰ ਸਾਰੇ ਗਾਉਣ, ਫਿਰ ਵੱਡਾ ਹੀ ਉਹ ਹੋਇਆ। ਸੋ ਪਾ ਤੇ ਸਾਹੋ, ਸਾਹਾਂ ਪਾ ਤੇ ਸਾਹਿਬ, ਨਾਨਕ ਰਹਿਣ ਰਜਾਈ। ਜਪਜੀ ਸਾਹਿਬ, ਸੋ ਪਾ ਤੇ ਸਾਹੋ, ਸਾਹਾਂ ਪਾ ਤੇ ਸਾਹਿਬ, ਨਾਨਕ ਰਹਿਣ ਰਜਾਈ, ਰਹਿਰਾ ਸਾਹਿਬ। ਸੋਦਰ ਦਾ ਐਂਡ ਵੱਡਾ ਹੀ ਜਨਾਇਆ, ਸਿੱਖ ਨੂੰ ਪਤਾ ਲੱਗ ਜਾਵੇ। ਹਰ ਜੇਠ ਜੁੜਨ ਦਾ ਲੋੜ ਹੀ ਹੈ, ਜਿਸ ਅੱਗੇ ਸਭ ਨਿਵੰਨ। ਇਹ ਵੱਡੇ ਮਹੀਨੇ ਵਿੱਚ
ਵੱਡੇ ਦਿਨ ਹੁੰਦੇ ਨੇ ਜਦੋਂ ਵੱਡੇ ਨੂੰ ਲੋੜਨਾ ਚਾਹੀਦਾ, ਵੱਡੇ ਨਾਲ ਹੀ ਜੁੜਨਾ ਚਾਹੀਦਾ, ਯਤਨ ਕਰਨਾ ਚਾਹੀਦਾ। ਉਹ ਇੱਕ ਅਕਾਲ ਪੁਰਖ ਦੇ ਉਪਾਸ਼ਨਾ ਹੀ ਕਰਨੀ ਚਾਹੀਦੀ ਹੈ, ਵੱਡੇ ਨਾਲ ਜੁੜਨ ਦਾ ਉਪਦੇਸ਼ ਮਹਾਰਾਜ ਦੇ। ਹਰੀ ਵਾਹਿਗੁਰੂ ਜੋ ਜੇਠ ਜੇਸ਼ਠ ਵੱਡਾ ਜੁੜਨ ਦਾ ਉਹਦੇ ਨਾਲ ਅਟੈਚ ਹੋਣ ਦਾ, ਮਨ ਕਰਕੇ ਤਨ ਕਰਕੇ ਧਨ ਕਰਕੇ ਅਟੈਚਮੈਂਟ ਹੋਣ ਦਾ ਲੋੜ ਹੀ ਹੈ, ਚਾਹੀਦਾ ਉਹਦੇ ਨਾਲ ਚਾਹੀਦੀ ਅਟੈਚਮੈਂਟ ਚਾਹੀਦੀ। ਜਿਸ ਅੱਗੇ ਸਭ ਨਿਵੰਨ, ਜਿਹਦੇ ਅੱਗੇ ਸਭ ਝੁਕਦੇ ਨੇ, ਸਭ ਨੇ ਆਉਂਦੇ ਨੇ, ਸਭ ਹੱਥ ਜੋੜ ਕੇ ਮੰਗਦੇ ਨੇ, ਦਾਤਾ ਵੀ ਸਭ ਤੋਂ ਵੱਡਾ ਉਹ ਹੀ ਹੈ। ਜੇ ਆਪ ਵੱਡਾ ਤਾਂ ਦਾਤਾ ਵੀ ਵੱਡਾ ਹੈ। ਸੱਚੇ ਪਾਤਸ਼ਾਹ ਤੁਧ ਅੱਗੇ ਮੰਗਣ ਨੂੰ ਸਭ ਖੜੀ ਸਭ ਹੋਈ।

ਕੋ ਨਜ਼ਰ ਨਾ ਆਵੇ। ਮਹਾਰਾਜ ਕਹਿੰਦੇ ਤੇਰੇ ਜਿੱਡਾ ਵੱਡਾ ਦਾਤਾ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ, ਸਾਰੇ ਉਹਦੇ ਅੱਗੇ ਨਹੀਂ ਆਉਂਦੇ। ਸਭ ਤੁਦੈ ਪਾਸੋਂ ਮੰਗਦੇ ਨਿਤ ਕਰ ਅਰਦਾਸ, ਜਿਸ ਅੱਗੇ ਸਭ ਨਿਵਾਨਾ, ਜਿਹਦੇ ਅੱਗੇ ਸਭ ਝੁਕਦੇ ਨੇ, ਫਿਰ ਉਹਦੇ ਨਾਲ ਜੁੜਾਂਗੇ ਤੇ ਕੀ ਮਿਲੇ। ਮਹਾਰਾਜ ਦਾ ਅੱਗੇ ਦੱਸ ਰਹੇ ਨੇ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਦਾਵਣ ਹੁੰਦਾ ਪੱਲਾ ਆਸਰਾ, ਹਰੀ ਵਾਹਿਗੁਰੂ ਦੇ ਨਾਮ ਰੂਪੀ ਉਹ ਸੱਜਣ ਜੋ ਸੱਚਾ ਮਿੱਤਰ ਹੈ, ਸੱਚੇ ਮਿੱਤਰ ਦੀ ਨਿਆਈ ਸਹਾਇਤਾ ਕਰਨ ਵਾਲਾ ਹੈ, ਦੁੱਖ ਵੇਲੇ ਉਸੇ ਵੇਲੇ ਬੌੜ ਕੇ ਸਹਾਇਤਾ ਕਰਦਾ ਹੈ, ਰਖਵਾਲਾ ਹੁੰਦਾ ਭੀੜ ਪਈ ਸੁੱਖ ਦੇਣ ਵਾਲਾ ਹੈ, ਸੱਚਾ ਸੱਜਣ ਹੈ। ਲੋਕ ਤੇ ਪਰਲੋਕ ਤੱਕ ਮਾਤਾ ਦੇ ਗਰਭ ਤੋਂ ਲੈ ਕੇ ਆਦਿ ਤੋਂ ਲੈ ਕੇ ਅੰਤ ਤੱਕ ਸੱਜਣ ਵੀ ਐਸਾ ਹੈ। ਇਹ ਨਹੀਂ ਦੁਨੀਆਂ ਦੇ ਮਿੱਤਰਾਂ ਵਾਂਗ ਸੱਜਣਾ ਵਾਂਗ ਉਹਨਾਂ ਦਾ ਦੇਹਾਂਤ ਪਹਿਲਾਂ ਹੋ ਜਾਵੇ ਫਿਰ ਕਹਿਣਾ ਪੈਂਦਾ ਹੈ ਮੇਰੀ ਤਾਂ ਸੱਜੀ ਬਾਂਹ ਟੁੱਟ ਗਈ ਗਿਆ ਆਸਰਾ। ਐਸਾ ਨਹੀਂ, ਸੱਜਣ ਆ ਹਰੀ ਵਾਹਿਗੁਰੂ ਆਦਿ ਤੋਂ ਲੈ ਕੇ ਅੰਤ ਤੱਕ, ਸ਼ੁਰੂਆਤ ਤੋਂ ਲੈ ਕੇ ਮਾਤਾ ਦੇ ਗਰਭ ਵਿੱਚ ਵੀ ਰੱਖਿਆ ਕੀਤੀ ਹੈ, ਸਾਰੀ ਜ਼ਿੰਦਗੀ ਵੀ ਕਰਦਾ ਹੈ ਭਗਤ ਜਨਾਂ ਦੀ, ਜਿਹੜੇ ਪੱਲਾ ਪਕੜ ਲੈਂਦੇ ਨੇ ਅੰਤ ਨੂੰ ਵੀ ਛਡਾਉਂਦਾ ਹੈ ਜਮਦੂਤਾਂ। ਹਰ ਸੱਜਣ ਦਾ ਮਨ ਲੱਗਿਆ ਹਰੀ ਵਾਹਿਗੁਰੂ ਉਹਦੇ ਨਾਮ ਰੂਪੀ ਪੱਲੇ ਨੂੰ ਪਕੜ, ਉਹਦੇ ਨਾਲ ਜੁੜਿਆ ਪੱਲਾ ਪਕੜਿਆ, ਉਹਦੇ ਨਾਲ ਅਟੈਚਮੈਂਟ ਹੋਇਆ, ਕਿਸੇ ਨਾ ਦੇਈ ਬੰਨ, ਫਿਰ ਕਿਸੇ ਤਰ੍ਹਾਂ ਕੋਈ ਵੀ ਲੇਖਾ ਜੋਖਾ ਨਹੀਂ ਹੋਵੇਗਾ। ਮੁਰਜਮਾਂ ਨੂੰ ਜਿਵੇਂ ਪੁਲਿਸ ਲਿਜਾਂਦੀ ਹੈ ਕ੍ਰਾਈਮ ਕਰਨ ਵਾਲਿਆਂ, ਇਵੇਂ ਜਮਦੂਤ ਲਿਜਾਂਦੇ ਨੇ ਪ੍ਰਲੋਕ ਵਿੱਚ। ਲੰਬਾ ਰਸਤਾ, ਸਾਰੇ ਬਾਣੀ ਜਿਹੜੇ ਪੜ੍ਹਦੇ ਨੇ ਉਹਨਾਂ ਤੋਂ ਕੋਈ ਲੁਕੋ ਨਹੀਂ ਹੋਵੇਗਾ। ਜਹ ਮਹਾ ਭਿਆਨ ਦੂਤ ਜਮ ਦਲਾ, ਤਹ ਕੇਵਲ ਨਾਮ ਸੰਗ ਤੇਰਾ ਚਲਾ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ। ਬੜਾ ਲੰਬਾ ਰਸਤਾ, ਉੱਥੇ ਬੰਨ ਕੇ ਲਿਜਾਂਦੇ ਨੇ, ਰੂਹ ਨੂੰ ਵੀ ਉਸੇ ਤਰ੍ਹਾਂ ਹੀ ਖੜਿਆ ਜਾਂਦਾ, ਫਿਰ ਲੇਖਾ ਜੋਖਾ ਨਹੀਂ ਹੁੰਦਾ, ਬੰਨ ਕੇ ਨਹੀਂ ਕੋਈ ਦੇਵੇਗਾ। ਆਜ਼ਾਦ ਹੋ ਜਾਵਾਂਗੇ, ਮੁਕਤ ਹੋ ਜਾਵਾਂਗੇ, ਜਾਉਂਦੇ ਜੀ ਮੁਕਤ ਹੋ ਜਾਵਾਂਗੇ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਕੋਈ ਮੁਰਜਮ ਨਹੀਂ ਬਣਾਵੇਗਾ। ਜਮ ਰਾਜੇ ਕੇ ਹੇਰੂ ਆਏ, ਮਾਇਆ ਕੈ ਸੰਗਲ ਬੰਧ ਲਏ। ਸੋ ਇਹ ਪੰਜ ਕਾਮ ਕ੍ਰੋਧ ਲੋ ਮੋਹ ਪਸਾ ਕੇ ਆਪ ਛੱਡ ਜਾਂਦੇ ਨੇ, ਤੇ ਜਮ ਦੂਤਾਂ ਦਾ ਡੰਡਾ ਫਿਰ ਵੱਜਦਾ ਜੀਵਾਂ ਦੇ ਸਿਰ ਤੇ, ਫੜ ਕੇ ਲੈ ਜਾਂਦੇ ਨੇ। ਪਰਲੋਕ ਵਿੱਚ ਵੀ ਛੁੱਟ ਜਾਵਾਂਗੇ, ਆਜ਼ਾਦ ਹੋ ਜਾਵਾਂ। ਐਸਾ ਉਹਦਾ ਪੱਲਾ ਆਸਰਾ ਹੈ ਸੱਚੇ ਪਾਤਸ਼ਾਹ ਦਾ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ। ਹਰ ਰੋਜ਼ ਪੜ੍ਹਦੇ ਹਾਂ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗਾ ਨਾ ਹੀ ਸਨ। ਫਿਰ ਉਹ ਵਾਹਿਗੁਰੂ ਦਾ ਜਿਹੜਾ ਨਾਮ ਹੈ ਅਮੋਲਕ ਹੀਰਾ, ਅਮੋਲਕ ਮੋਤੀਆਂ ਦੀ ਨਿਆਈ, ਜਿਵੇਂ ਮੋਤੀ ਨੀਲਮ ਪੰਨੇ ਪੁਖਰਾਜ ਗੁਲੀਆਂ ਨਵ ਰਤਨ ਨੇ, ਇਵੇਂ ਵਾਹਿਗੁਰੂ ਦਾ ਨਾਮ ਜਿਹੜਾ ਉੱਜਲ ਪਵਿੱਤਰ ਮੋਤੀ ਦੀ ਨਿਆਈ ਹੈ, ਹੀਰੇ ਦੀ ਨਿਆਈ ਹੈ। ਮਾਣਕ ਮੋਤੀ ਨਾਮ ਪ੍ਰਭ, ਮਾਣਕ ਮੋਤੀਆਂ ਦੀ ਨਿਆਈ ਵਾਹਿਗੁਰੂ ਦਾ ਨਾਮ ਜਿਹੜਾ ਜੁੜ ਜਾਂਦਾ ਹੈ, ਹੁਣ ਲੱਗਾ ਨਾ ਹੀ ਸਨ। ਇਹ ਨਵ ਰਤਨ ਨੇ, ਲੇਕਿਨ ਇਹਨਾਂ ਨੂੰ ਜਿੰਨੀ ਦੁਨੀਆਂ ਦੀ ਦੌਲਤ ਹੈ ਇਹ ਲੁੱਟੀ ਜਾਂਦੀ ਹੈ, ਇਹ ਖਸੋਟ ਲਈ ਜਾਂਦੀ ਹੈ, ਡਾਕੇ ਪੈ ਜਾਂਦੇ ਨੇ, ਡਕੈਤ ਲੈ ਜਾਂਦੇ ਨੇ। ਇਹ ਨਾ ਹੋਵੇ ਤੇ ਚਾਰ ਭਾਗੀ ਲਿਖੇ ਨੇ, ਸਭ ਤੋਂ ਪਹਿਲਾਂ ਧਰਮ ਹੈ, ਅੱਗ ਹੈ। ਸੋ ਰਾਜਾ ਤੇ ਚੋਰ ਆਦਿਕ ਲੈ ਜਾਂਦੇ ਨੇ, ਪਾਣੀ ਵਿੱਚ ਵੀ ਡਿੱਗ ਪੈਣ ਨੋਟ ਤੇ ਗਲ ਜਾਂਦੇ ਨੇ। ਸਿਆਣਿਆਂ ਹੀ ਕਿਹਾ ਸੀ ਚਾਰ ਭਾਗੀ ਨੇ ਘੱਟ ਤੋਂ ਘੱਟ, ਤਨਕੇ ਭਾਗੀ ਚਾਰ ਹੈ ਧਰਮ ਚੋਰ ਨਿਰਿਪ ਆਗ, ਕੋਪੈ ਤਾਪੈ ਧਰਾ ਭਰਾਤ ਤ੍ਰੈ ਕਰੈ ਜੋ ਜੇਸ਼ਟੈ ਤਿਆਗ। ਵੱਡਾ ਚੌਵਾਂ ਦੇ ਵਿੱਚੋਂ ਧਰਮ, ਜਿਹੜਾ ਧਰਮ ਅਰਥ ਖਰਚ ਨਹੀਂ ਕਰਦਾ ਮਾਇਆ ਨੂੰ ਦੁਨੀਆਂ ਦੀ, ਇਹਨੂੰ ਤਿੰਨ ਲੈ ਜਾਂਦੇ ਨੇ ਉਹਦੀ ਮਾਇਆ। ਧਰਮ ਚੋਰ ਨਿਰਿਪ ਆਗ, ਜਿਹੜਾ ਧਰਮ ਖਾਤਰ ਨਹੀਂ ਕਰਦਾ, ਨਹੀਂ ਦਸਵੰਧ ਕੱਢਦਾ, ਘਾਟਾ ਉਹਨੂੰ ਪੈਂਦਾ ਹੈ।
ਹਰ ਚੋਰ ਨਿਰਭਾਗ, ਜਾਂ ਚੋਰ ਲੈ ਜਾਂਦੇ ਨੇ ਚੋਰੀ ਹੋ ਜਾਂਦੀ, ਅੱਗ ਆਦਿਕ ਲੱਗ ਜਾਂਦੀ, ਸੜ ਜਾਂਦੇ ਨੇ ਵੱਡੇ ਵੱਡੇ ਮਕਾਨ, ਵਿੱਚੇ ਪਿਆ ਸਭ ਕੁਝ ਰਹਿ ਜਾਂਦਾ। ਔਰ ਰਾਜਾ ਟੈਕਸ ਲਾ ਦਿੰਦਾ। ਇਹ ਧਨ ਦੌਲਤ ਦੁਨੀਆਂ ਦੀ ਜਿੰਨੀ ਸਰੀਰ ਤੋਂ ਪਰੇ ਹੁੰਦੀ, ਬੰਦੇ ਤੋਂ ਪਰੇ, ਬੈਂਕ ਵਿੱਚ ਪਈ ਹੋਵੇ, ਕਿਤੇ ਵੀ ਹੋਵੇ, ਡਰ ਹੀ ਬਣਿਆ ਰਹਿੰਦਾ, ਚੋਰੀ ਹੋ ਜਾਂਦੀ ਹੈ, ਸੰਨ ਲੱਗ ਜਾਂਦਾ, ਚੋਰ ਲੈ ਜਾਂਦੇ ਨੇ, ਚੋਰੀ ਹੋਈ, ਸੰਨ ਲੱਗ ਹੀ ਜਾਂਦੀ ਹੈ, ਫਿਕਰ ਹੀ ਪਿਆ ਰਹਿੰਦਾ ਬੰਦੇ ਨੂੰ, ਮਨੁੱਖ ਨੂੰ। ਲੇਕਿਨ ਐਸਾ ਧੰਨ ਵਾਹਿਗੁਰੂ ਦਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਬਖਸ਼ਿਸ਼ ਕਰ, ਉਹਨੂੰ ਲੱਗਾ ਨਾ ਹੀ ਸੰਨ। ਇਹ ਜਿਹੜਾ ਭਗਤ ਜਨ ਹਿਰਦੇ ਦੇ ਵਿੱਚੋਂ ਕਮਾਈ ਕਰਦਾ, ਇੱਥੋਂ ਤਾਂ ਕੁੜਤੇ ਦਾ ਖੀਸਾ ਵੀ ਕੱਟ ਕੇ ਲੈ ਜਾਂਦੇ ਨੇ, ਜਾਂ ਕਚਾਨੀ ਦੇ ਕੇ ਉਹੀ ਚੁੱਕ ਕੇ ਲੈ ਜਾਂਦੇ ਨੇ, ਉਹ ਚੱਕਾ ਉਹਨਾਂ ਨੂੰ ਕਹਿ ਕੇ ਚੋਰ ਹੁੰਦੇ ਕਿ ਉਹ ਚੱਕੇ ਹੁੰਦੇ ਨੇ, ਕਚਾਨੀ ਦੇ ਕੇ ਪਤਾ ਨਾ ਲੱਗਣ, ਉਹਦੇ ਪਤਾ ਲੱਗਦਾ ਜਦੋਂ ਪਰਸ ਬੀਬੀਆਂ ਦਾ ਨਹੀਂ ਹੁੰਦਾ ਕੋਲ, ਲੈ ਜਾਂਦੇ ਨੇ ਉਹੀ ਚੁੱਕ ਕੇ, ਐਸਾ ਵੀ ਨਹੀਂ ਹੁੰਦਾ, ਖੀਸੇ ਵੀ ਕੱਟ ਕੇ ਲੈ ਜਾਂਦੇ ਨੇ ਲੋਕ ਬੱਸਾਂ ਵਿੱਚੋਂ ਉਤਰਦਿਆਂ ਚੜ੍ਹਦਿਆਂ ਲੋਕਾਂ ਦੇ ਬੱਸ ਅੱਡਿਆਂ 'ਚ। ਪਰ ਐਸਾ ਧਨ ਭਗਤ ਜਨ ਹਿਰਦੇ ਵਿੱਚ ਕਮਾਈ ਕਰਦੇ ਨੇ, ਨਹੀਂ ਕਿਤੇ ਵੀ ਕੋਈ ਲਿਜਾ ਸਕਦਾ, ਕੋਈ ਹਿਰਦੇ ਵਿੱਚੋਂ ਲੈ ਹੀ ਨਹੀਂ ਸਕਦਾ ਭਗਤ ਜਨ ਦੇ, ਨਹੀਂ ਕੋਈ ਚੋਰੀ ਕਰ। ਉਹਨੂੰ ਲੱਗਾ ਨਾ ਹੀ ਸੰਨ, ਅਮੋਲਕ ਆ ਨਾਮ, ਸੰਨ ਨਹੀਂ ਲੱਗਦੀ, ਚੋਰੀ ਨਹੀਂ ਹੁੰਦਾ, ਫਿਕਰ ਨਹੀਂ ਹੈ ਕੋਈ, ਚੜ੍ਹਦੀ ਕਲਾ ਬਣੀ ਰਹਿੰਦੀ ਹੈ, ਚੋਰੇ ਫਿਕਰ ਸਭ ਨਾਸ ਹੋ ਜਾਂਦੇ। ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ, ਫਿਰ ਜਿੰਨੇ ਰੰਗ ਸੋ ਆਨੰਦ ਨੇ, ਸਭ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਨੇ ਸੱਚੇ ਪਾਤਸ਼ਾਹ, ਸੁੱਖ ਆਨੰਦ ਜਿੰਨੇ ਨੇ, ਜਿੰਨੇ ਮਨੁੱਖ ਦੇ ਮਨ ਨੂੰ ਖਿੱਚਦੇ ਨੇ, ਖੁਸ਼ੀਆਂ ਨੇ, ਆਨੰਦ ਨੇ, ਸੁੱਖ ਨੇ, ਮਾਇਕੀ ਹੋਣ, ਕੁਦਰਤੀ ਹੋਣ, ਜਿੰਨੇ ਮਨ ਨੂੰ ਚੰਗੇ ਲੱਗਦੇ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾ, ਉਹਦੇ ਕਰਕੇ ਹੈ। ਕੁਦਰਤ ਦਾ ਮਾਲਕ ਉਹੀ ਹੈ, ਮਾਇਆ ਵੀ ਉਹਨੇ ਪੈਦਾ ਕੀ। ਜੋ ਹਰ ਲੋੜ ਏ ਸੋ ਕਰੇ ਸੋਈ ਜੀ ਕਰਨ, ਜੋ ਹਰੀ ਵਾਹਿਗੁਰੂ ਚਾਹੁੰਦਾ ਸਮਰੱਥ ਹੈ, ਆਜ਼ਾਦ ਹੈ, ਜੋ ਉਹ ਚਾਹੁੰਦਾ ਉਹ ਹੀ ਸੋ ਕਰੇ ਉਹ ਕਰਦਾ, ਉਹਦੇ ਹੁਕਮ ਵਿੱਚ ਹੀ ਜੀਵਕਾਰ ਕਰਦੇ ਨੇ। ਸੋਈ ਜੀ ਕਰਨ, ਉਹੀ ਜੀਵਾਂ ਪਾਸੋਂ ਕਰਾਉਂਦਾ ਹੈ ਪ੍ਰੇਰ ਕੇ। ਜੋ ਪ੍ਰਭ ਕੀਤੇ ਆਪਣੇ ਸੇਈ ਕਈ ਹੈ ਧੰਨ, ਵਿਸ਼ੇਸ਼ਤਾ ਹੀ ਕੀ ਹੈ, ਜਿਹੜੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੋਹਣੇ ਲੇਖਾਂ ਮੁਤਾਬਕ ਆਪਣੇ ਬਣਾ ਲਿਆ, ਜਿਨ੍ਹਾਂ ਨੂੰ ਆਪਣੇ ਨਾਲ ਅਟੈਚਮੈਂਟ ਕਰ ਲਿਆ, ਇਉਂ ਕਹਿ ਲਈ, ਜਿਹੜਾ ਕਹਿ ਰਹੇ ਨੇ ਹਰ ਜੇਠ ਜੁੜਨ ਦਾ ਲੋੜ ਹੀ ਹੈ, ਸ਼ੁਰੂ ਵਿੱਚ ਜੁੜਨਾ ਚਾਹੀਦਾ ਉਹਦੇ ਨਾਲ, ਜਿਨ੍ਹਾਂ ਨੂੰ ਆਪਣੇ ਬਣਾ ਲਿਆ, ਅਟੈਚਮੈਂਟ ਕਰ ਲਈ ਮਨ ਦੀ ਤਨ ਦੀ, ਗੁਰਮੁਖ ਬਣ ਗਏ। ਜੋ ਪ੍ਰਭ ਕੀਤੇ ਆਪਣੇ, ਜਿਹੜੇ ਆਪਣੇ ਬਣਾ ਲਏ, ਨਾਮ ਦੀ ਦਾਤ ਦੇ ਦਿੱਤੀ ਹੈ, ਹਿਰਦੇ ਵਿੱਚ ਨਾਮ ਰੂਪੀ ਨਾਮ ਧਨ ਦੇ ਦਿੱਤਾ, ਦੌਲਤ ਦੇ ਦਿੱਤੀ ਹੈ, ਸੇਈ ਕਹੀ ਹੈ ਧੰਨ, ਉਹ ਤਾਂ ਉਹਨਾਂ ਨੂੰ ਧੰਨ ਤਾਂ ਜੋ ਕਹੀਦਾ, ਧੰਨ ਨੇ ਉਹ, ਮਾਤਾ ਵੀ ਉਹਨਾਂ ਦੀ ਧੰਨ, ਪਿਤਾ ਵੀ ਧੰਨ, ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆ ਮਨ ਕਾ ਇਹ ਸੋ ਆਓ, ਜਨ ਕਾ ਸੰਗ ਚ ਆਵੈ ਨਾ, ਸੁਖਮਨੀ ਸਾਹਿਬ ਆਪ ਜੀ। ਸੇਈ ਕਹੀ ਹੈ ਧੰਨ, ਧੰਨ ਨੇ ਉਹ, ਧੰਨਤਾ ਯੋਗ ਉਹ ਨੇ, ਆਪਣ ਲਈ ਆ ਜੇ ਮਿਲੈ ਵਿਛੁੜ ਕਿਉਂ ਰੋਵਨ। ਇਹ ਜੀਵ ਜਿਹੜੇ ਨੇ ਵਾਹਿਗੁਰੂ ਸਵੈਤੰਤਰ ਆ, ਇਹ ਵਾਹਿਗੁਰੂ ਦਾ ਨਾਮ ਰੂਪੀ ਧੰਨ, ਇਹ ਆਨੰਦ ਆਪਣਾ ਲਿਆ ਲਿਆ ਹੋਇਆ ਨਹੀਂ ਮਿਲਦਾ। ਮਨੁੱਖ ਕੋਲ ਸਰੀਰਕ ਬਲ ਆ, ਬੁੱਧੀ ਬਲ ਆ, ਮਨ ਆ, ਲੇਕਿਨ ਬੁੱਧ ਬਲ ਨਾਲ, ਸਰੀਰ ਦੇ ਬਲ ਨਾਲ ਵੀ ਇਹ ਧਨ ਕਮਾਇਆ ਨਹੀਂ ਜਾਂਦਾ ਹੈ, ਨਾਮ ਰੂਪੀ ਧਨ। ਆਪਣ ਲਈ ਆ ਜੇ ਮਿਲੈ, ਜੇ ਆਪਣਾ ਲਈ ਆ ਮਿਲਦਾ ਹੁੰਦਾ ਤੇ ਫਿਰ ਜੀਵ ਕੌਣ ਨਹੀਂ ਚਾਹੁੰਦਾ ਮੈਨੂੰ ਪਰਮ ਆਨੰਦ ਨਾ ਆਵੇ, ਕੌਣ ਨਹੀਂ ਚਾਹੁੰਦਾ, ਕਿਹੜਾ ਚਾਹੁੰਦਾ ਮੈਨੂੰ ਟੈਨਸ਼ਨ ਹੋਵੇ, ਚਿੰਤਾ ਹੋਵੇ। ਜਿਹਦੇ ਕੋਲ ਚਿੰਤਨ ਆ, ਸਿਮਰਨ ਆ, ਉਹ ਪਰਮ ਆਨੰਦ ਵਿੱਚ ਜੀਂਦਾ, ਉਹ ਚਿੰਤਾ ਵਿੱਚ ਨਹੀਂ ਜੀਂਦਾ, ਟੈਨਸ਼ਨ ਵਿੱਚ ਨਹੀਂ ਜੀਂਦਾ, ਉਹ ਭਗਤ ਹੈ, ਸੰਤ ਹੈ, ਮਹਾਂਪੁਰਸ਼।
ਜੇ ਆਪਣੇ ਬਲ ਨਾਲ ਬੁੱਧੀ ਦੇ ਬਲ ਨਾਲ ਜਾਂ ਸਰੀਰਕ ਬਲ ਨਾਲ ਮਿਲਦਾ ਹੋਵੇ ਤੇ ਹਰ ਕੋਈ ਚਾਹੁੰਦਾ ਹੈ ਪਰਮ ਆਨੰਦ ਨੂੰ ਲੈਣਾ। ਉਹਦੇ ਨਾਲ ਵਿਛੜਨਾ ਕੋਈ ਨਹੀਂ ਚਾਹੁੰਦਾ ਹੈ। ਵਿਛੜ ਕਿਉਂ ਰੋਵਨ, ਜੀਵ ਵਿਛੜ ਕੇ ਚਿੰਤਾ ਦੇ ਵਿੱਚ, ਝੋਰਿਆਂ ਵਿੱਚ, ਮਾਇਆ ਦੇ ਫਿਕਰਾਂ ਵਿੱਚ ਕਿਉਂ ਰੋਣ, ਕਿਉਂ ਚੀਕਣ? ਸਭ ਕੋਈ ਦੁਖੀ ਹੈ। ਨਾਨਕ ਦੁਖੀ ਆ ਸਭ ਸੰਸਾਰ, ਵਿਛੋੜੇ ਕਰਕੇ, ਨਾਮ ਤੋਂ ਟੁੱਟਣ ਕਰਕੇ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਧੰਨ ਮਹਾਰਾਜ ਸੱਚੇ ਪਾਤਸ਼ਾਹ ਕਾਰਨ ਵੀ ਦੱਸ ਰਹੇ ਨੇ, ਲੇਕਿਨ ਨਾਲ ਦੀ ਨਾਲ ਜੁੜਨ ਦਾ ਉਪਦੇਸ਼ ਦੇ ਰਹੇ ਨੇ। ਕਿਹਾ ਨਾ ਜੁੜਨਾ ਚਾਹੀਦਾ, ਫਿਰ ਵਸੀਲਾ ਕੀ ਹੈ? ਤਾਂ ਕਿ ਉਹ ਪਰਮ ਆਨੰਦ ਆ ਜਾਵੇ। ਉਹ ਵਸੀਲਾ ਸਾਧ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ, ਜਿਹੜੇ ਆਪ ਜੁੜੇ ਹੋਏ ਹੁੰਦੇ ਨੇ, ਜਿਹੜੇ ਆਪ ਅਟੈਚਮੈਂਟ ਹੁੰਦੇ ਨੇ ਹਿਰਦਿਓਂ ਵਾਹਿਗੁਰੂ ਦੇ ਨਾਮ ਨਾਲ, ਨਾਮ ਧੰਨ ਦੀ ਕਮਾਈ ਕੀਤੀ ਹੁੰਦੀ। ਸਾਧੂ ਸੰਗ ਪ੍ਰਾਪਤ, ਜਿਨ੍ਹਾਂ ਨੂੰ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ, ਪ੍ਰਾਪਤ ਕਰੇ ਸਾਧ ਸੰਗਤ, ਪਹੁੰਚੇ ਸਾਧ ਸੰਗਤ ਵਿੱਚ, ਨਾਨਕ ਰੰਗ ਮਾਣਨ, ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਹੀਲਾ ਕਰਦੇ ਨੇ, ਹੀਲਾ ਵਸੀਲਾ ਸਾਧ ਸੰਗਤ ਵਿੱਚ ਆਉਣ ਦਾ, ਉਹ ਰੰਗ ਨੂੰ, ਆਨੰਦ ਨੂੰ, ਉਹ ਆਨੰਦ ਨੂੰ, ਰੰਗ ਨੂੰ ਮਾਣਨ, ਮਾਣ ਲੈਂਦੇ ਨੇ, ਮੰਨਣ ਵਾਲੇ ਹੋ ਜਾਂਦੇ ਨੇ। ਸਾਧੂ ਦਾ ਸੰਗ ਨਾਮ ਦਾ ਰੰਗ, ਨਿਸ਼ਚਾ ਭੰਗ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ, ਕਹਿਰ ਅਵਦਾਸ ਇੱਕ ਬੇਨਤੀ ਹਰ ਸਿਉ, ਪੈਜ ਰੱਖੋ ਰਾਜਾ ਰਾਮ ਮੇਰੀ। ਕਿਹਾ ਸੀ ਸਾਧ ਸੰਗਤ ਦੇ ਨਾਲ ਇਉਂ ਮਿਲ ਕੇ ਰਹਿਣਾ ਚਾਹੀਦਾ ਜਿਵੇਂ ਛੱਤੇ ਦੇ ਨਾਲ ਮੱਖੀਆਂ ਲੱਗੀਆਂ ਹੁੰਦੀਆਂ ਨੇ, ਸ਼ਹਿਦ ਦੀਆਂ, ਪੂਰਨ ਟਿਕਾ ਵਿੱਚ, ਪੂਰੇ ਧਿਆਨ ਵਿੱਚ ਜੁੜੀਆਂ ਹੁੰਦੀਆਂ ਨੇ ਮੱਖੀਆਂ, ਨਹੀਂ ਆਸੇ ਪਾਸੇ ਧਿਆਨ ਹੁੰਦਾ ਉਹਨਾਂ ਦਾ। ਬਹੁਤ ਮੱਖੀਆਂ ਆਉਂਦੀਆਂ ਨੇ, ਭੂੰਡ ਆਦਿਕ ਉਹਨਾਂ ਦੁਆਲੇ ਲੰਘਦੇ ਨੇ, ਲੇਕਿਨ ਉਹ ਨਹੀਂ ਹਿਲਦੀਆਂ ਛੱਤੇ ਨਾਲ। ਸਾਧ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧ ਮਖੀਰ ਆ, ਜਿਵੇਂ ਮਧੂ ਮੱਖੀਆਂ ਜੁੜੀਆਂ ਹੁੰਦੀਆਂ ਨੇ, ਇਉਂ ਜੁੜਾ ਕੇ ਇੱਥੇ ਵੀ ਆ ਕੇ ਇੱਧਰ ਉੱਧਰ ਨਾ ਵੇਖੀ ਜਾਈ, ਕੌਣ ਆਇਆ ਕੌਣ ਗਿਆ ਮੱਥਾ ਟੇਕ ਕੇ, ਧਿਆਨ ਐਸਾ ਹੋਣਾ ਚਾਹੀਦਾ, ਫਿਰ ਰੰਗ ਆਵੇਗਾ, ਆਨੰਦ ਆਵੇਗਾ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਮਹਾਰਾਜ ਜੀ ਬਖਸ਼ਿਸ਼ ਕਰਨ, ਹਰੀ ਵਾਹਿਗੁਰੂ ਜੇਠ ਵੱਡੇ ਨਾਲ, ਜਿਹੜੇ ਵੱਡੇ ਦਿਨਾਂ ਵਿੱਚ, ਵੱਡੇ ਮਹੀਨੇ ਵਿੱਚ, ਜੇਠ ਵਿੱਚ, ਉਹ ਵੱਡੇ ਜੇਠ ਨਾਲ, ਅਕਾਲ ਪੁਰਖ ਸ਼੍ਰੋਮਣੀ ਨਾਲ ਜੁੜ ਗਏ, ਸਾਧ ਸੰਗਤ ਨਾਲ ਅਟੈਚਮੈਂਟ ਹੋ ਗਈ, ਨੇਮ ਪ੍ਰੇਮ ਬਣ ਗਿਆ, ਰੰਗੀਲਾ ਤਿਸ ਧਣੀ, ਉਹ ਮਾਲਕ ਨਾਲ ਜੁੜਿਆ, ਤਿਸ ਧਣੀ ਉਹ ਮਾਲਕ ਨਾਲ ਅਟੈਚਮੈਂਟ ਹੋਇਆ, ਫਿਰ ਰੰਗੀਲਾ ਉਹਨਾਂ ਵਾਸਤੇ ਹਰੀ ਵਾਹਿਗੁਰੂ ਨਾਮ ਨਾਲ ਜੁੜਿਆ, ਜੇਠ ਦਾ ਮਹੀਨਾ ਰੰਗੀਲਾ ਆਨੰਦ ਵਾਲਾ ਬਣ ਜਾਂਦਾ, ਰੰਗਲਾ ਬਣ ਜਾਂਦਾ, ਸੋਹਣਾ ਬਣ ਜਾਂਦਾ, ਸੁਹਾਵਣਾ ਹੋ ਜਾਂਦਾ, ਭਾਵੇਂ ਕਿੰਨੀ ਗਰਮੀ ਹੋਵੇ, ਤੌਖਲਾ ਹੋਵੇ, ਆਨੰਦ ਵਿੱਚ ਜੀਂਦੇ ਨੇ, ਰੰਗਲੇ ਸੱਜਣ ਬਣ ਜਾਂਦੇ ਨੇ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ, ਰੰਗਲੇ ਸੱਜਣ ਆਨੰਦ ਲੈਣ ਵਾਲੇ ਨਾਮ ਦੇ ਰਸੀਏ ਹੁੰਦੇ ਨੇ, ਉਹਨਾਂ ਵਾਸਤੇ ਹੋ ਜਾਂਦਾ। ਤਿਸ ਧਣੀ, ਕਿਉਂਕਿ ਉਹ ਮਾਲਕ ਨਾਲ ਜੁੜੇ ਹੁੰਦੇ ਨੇ, ਅਟੈਚਮੈਂਟ ਧਣੀ ਉਹ ਮਾਲਕ, ਜਿਸ ਕੈ ਭਾਗ ਮਥਨ, ਜਿਹਦੇ ਮੱਥੇ ਦੇ ਭਾਗ ਹੁੰਦੇ ਨੇ, ਉੱਗੜੇ ਆਉਂਦੇ ਨੇ ਮੱਥੇ ਦੇ ਕਰਮ, ਜਦੋਂ ਉੱਗੜਦੇ ਨੇ ਉਦੋਂ ਇਹ ਰੰਗ ਚੜ੍ਹਦਾ ਹੈ, ਉਦੋਂ ਸਾਧ ਸੰਗਤ ਤੇ ਨਿਸ਼ਚਾ ਆਉਂਦਾ ਹੈ, ਮਨ ਮਤ ਦਾ ਤਿਆਗ ਹੋ ਜਾਂਦਾ ਹੈ, ਤਰਕਾਂ ਹੁਜਤਾਂ ਨਿਕਲ ਜਾਂਦੀਆਂ ਨੇ, ਸਭ ਸਾਫ ਹੋ ਜਾਂਦੀਆਂ ਨੇ। ਆਸਾੜਤ ਪੰਦਾ ਤਿਸ ਲੱਗਾ ਹਰ ਨਾਹ ਸੋ, ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਉਹਨਾਂ ਵਾਸਤੇ ਆਨੰਦਮਈ ਹੈ, ਭਾਵੇਂ ਤੌਖਲਾ ਮੰਨਿਆ ਗਰਮੀ ਦਾ, ਮੁੜਕਾ ਆਉਂਦਾ ਗਰਮੀ ਆਉਂਦੀ, ਪਰ ਆਨੰਦ ਵਾਲਾ ਉਹਨਾਂ ਵਾਸਤੇ ਜਿਹਨਾਂ ਨੂੰ ਸਾਧ ਸੰਗਤ ਮਿਲੀ, ਜਿਹੜੇ ਜੁੜੇ ਨੇ ਕਰਤੇ ਪੁਰਖ ਨਾਲ, ਕੁਦਰਤ ਦੇ ਮਾਲਕ ਨਾਲ। ਸੱਚੇ ਪਾਤਸ਼ਾਹ ਜੀ ਨੇ ਦਿਨ ਰਾਤੀ ਬਣਾਈਆਂ ਨੇ, ਮਹੀਨੇ ਬਣਾਏ ਨੇ, ਸੋ ਜਿਹੜੇ ਜੁੜੇ ਨੇ ਉਹਨਾਂ ਵਾਸਤੇ ਆਨੰਦ ਵਾਲਾ। ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ।
ਅੱਗੇ ਤੋਂ ਸੁਮਤ ਬਖਸ਼ਣੀ। ਆਓ ਗੁਰਮੁਖਾਂ ਦੀ ਰਸਨਾ ਤੋਂ ਸ਼ਬਦ ਵਿਚਾਰ ਨਾਮ ਸਿਮਰਨ ਦੇ ਨਾਲ ਆਪਾਂ ਜੁੜਨਾ ਹੈ। ਹਫ਼ਤਾਵਾਰੀ ਨਾਮ ਸਿਮਰਨ ਸਮਾਗਮ, ਦੋ ਪੰਗਤੀਆਂ ਪੜ੍ਹ ਕੇ ਫਤਿਹ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਨਿੱਘੀ ਗੋਦ ਦਾ ਆਨੰਦ ਮਾਣਦੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਦੇ ਵਿੱਚ ਸਾਂਝ ਪਾਈਏ, ਗੱਜ ਕੇ ਗਜਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਆਪਾਂ ਗੁਰੂ ਪਿਆਰਿਆਂ ਪਾਸੋਂ ਕਥਾ ਵਿਚਾਰਾਂ ਸਰਵਣ ਕਰ ਰਹੇ ਸੀ। ਬੜੀ ਇੰਪੋਰਟੈਂਟ ਤੁੱਕ ਗੁਰਮੁਖਾਂ ਨੇ ਵਿਚਾਰੀ ਕਿ ਮਾਣਿਕ ਮੋਤੀ ਨਾਮ ਪ੍ਰਭ, ਕਿ ਜਿਵੇਂ ਦੁਨਿਆਵੀ ਬੇਸ਼ਕੀਮਤੀ ਹੀਰੇ ਨੇ, ਉਸ ਤੋਂ ਵੀ ਕੀਮਤੀ ਮਹਾਰਾਜ ਕਹਿੰਦੇ ਨਾਮ ਧਨ। ਹੁਣ ਕਿਉਂ ਇੰਨਾ ਕੀਮਤੀ ਹੈ? ਕਿਉਂਕਿ ਮਹਾਰਾਜ ਕਹਿੰਦੇ ਆਪਾਂ ਬਾਣੀ ਦੇ ਵਿੱਚ ਜਿੰਨਾ ਵੀ ਬਾਣੀ ਨੂੰ ਵਿਚਾਰਦੇ ਹਾਂ, ਸਾਰੀ ਗੁਰਬਾਣੀ 430 ਅੰਗ ਆਪਾਂ ਜਿਵੇਂ ਵੀ ਵਿਚਾਰੀਏ, ਨਾਮ ਦੀ ਗੱਲ ਕਿੰਨਾ ਜ਼ਰੂਰੀ, ਨਾਮ ਕੀ ਹੈ, ਨਾਮ ਕਿੱਥੇ ਹੈ, ਨਾਮ ਨਾਲ ਜੁੜਨਾ ਕਿਉਂ ਆ ਅਤੇ ਕਿਵੇਂ ਜੁੜਨਾ ਹੈ ਅਤੇ ਫਿਰ ਹੋਣਾ ਕੀ ਹੈ। ਮਹਾਰਾਜ ਕਹਿੰਦੇ ਹਰ ਹਰ ਜਪਤ ਢਾਏ ਦੁੱਖ ਡੇਰਾ ਹੈ। ਬੜੀ ਇੰਪੋਰਟੈਂਟ ਸਮਝਣ ਵਾਲੀ ਗੱਲ ਮਹਾਰਾਜ ਫਰਮਾਉਂਦੇ ਨੇ ਕਿ ਦੁੱਖ ਕੀ ਲੱਗ ਗਿਆ, ਕਿਹੜੇ ਦੁੱਖਾਂ ਦਾ ਡੇਰਾ ਸਾਨੂੰ ਲੱਗਿਆ ਹੋਇਆ, ਜਿਹੜਾ ਮਹਾਰਾਜ ਕਹਿੰਦੇ ਹਰ ਹਰ ਜਪਤ ਢਾਏ ਦੁੱਖ ਡੇਰਾ। ਮਹਾਰਾਜ ਕਹਿੰਦੇ ਮਨ ਨੂੰ, ਮਨ ਦਾ ਇਲਾਜ ਕਰ। ਮਹਾਰਾਜ ਕਹਿੰਦੇ ਗੁਰਬਾਣੀ ਦੁਆਰਾ ਮਨ ਮੈਲਾ ਇਹ ਵਿਸ਼ੁੱਧ ਹੈ ਹਰ ਨਾਮ ਧਿਆਇਆ। ਜਦੋਂ ਮਹਾਰਾਜ ਕਹਿੰਦੇ ਹਰੀ ਦਾ ਨਾਮ ਧਿਆਏਗਾ ਤੇਰੇ ਮਨ ਨੇ ਸ਼ੁੱਧ ਹੋਣਾ ਅਤੇ ਤੇਰੇ ਦੁੱਖਾਂ ਦਾ ਡੇਰਾ ਕੱਟਿਆ ਜਾਣਾ। ਜਦੋਂ ਮਨ ਸੀਤਲ ਆ ਮਹਾਰਾਜ ਕਹਿੰਦੇ ਫਿਰ ਤੂੰ ਮੇਰੇ ਨਾਲ ਰਲ ਗਿਆ, ਸਾਹਿਬ ਮੇਰਾ ਨਿਰਮਲ ਆ। ਹੁਣ ਜਦੋਂ ਆਪਾਂ ਮਨ ਨਿਰਮਲ ਹੋਊਗਾ ਮਹਾਰਾਜ ਕਹਿੰਦੇ ਤੂੰ ਮੇਰੇ ਵਰਗਾ ਹੋ ਗਿਆ। ਤਾਂ ਜਿਉਂ ਜਿਉਂ ਜਪਾਂਗੇ, ਜਦੋਂ ਜਿਉਂ ਮਿਹਨਤ ਕਰਾਂਗੇ, ਇਟਸ ਵੀ ਆਰ ਨੋਟ ਬਰਾਈਬਿੰਗ ਐਨੀਬਾਡੀ ਕਿ ਵੀ ਆਰ ਬਾਇੰਗ ਵਾਹਿਗੁਰੂ ਵਿਦ ਨਾਮ ਜਪਣਾ, ਵੀ ਆਰ ਜਸਟ ਕਲੀਨਿੰਗ ਅਵਰ ਮਾਇੰਡ, ਦੈਟਸ ਵਟ ਗੁਰਬਾਣੀ ਸੇਜ਼। ਕਿ ਕਦੇ ਇਹ ਨਾ ਭਰਮ ਪੈ ਜਾਵੇ, ਫਿਰ ਤਾਂ ਮਹਾਰਾਜ ਦੀ ਕੀਮਤ ਲੱਗ ਗਈ ਕਿ ਅਸੀਂ ਇੰਨਾ ਜਪ ਲਾਂਗੇ ਅਤੇ ਸਾਨੂੰ ਮਹਾਰਾਜ ਮਿਲ ਜਾਣੇ। ਮਹਾਰਾਜ ਕਹਿੰਦੇ ਤਰੀਕਾ ਤੇਰੀ ਮੈਡੀਸਨ ਆ ਤੇਰੇ ਮਾਇੰਡ ਨੂੰ ਧੋਣ ਦੀ, ਅਤੇ ਮੇਰੇ ਕੋਲ ਆਉਣਾ ਤਾਂ ਸਾਫ਼ ਹੋ ਕੇ ਆਉਣਾ ਪੈਣਾ। ਹੁਣ ਆਪਾਂ ਦੁਨਿਆਵੀ ਤੌਰ 'ਤੇ ਦੇਖੀਏ, ਕਿਤੇ ਆਪਾਂ ਬਹੁਤ ਸਫਾਈ ਵਾਲੀ ਜਗ੍ਹਾ 'ਤੇ ਗੰਦੇ ਮੰਦੇ ਲੀੜੇ ਕੱਪੜੇ ਲੈ ਕੇ, ਗੰਦੇ ਮੰਦੇ ਆਪ ਹੋ ਕੇ ਚਿੱਕੜ 'ਚ ਵੜ ਕੇ ਉੱਥੇ ਜਾਂਦੇ ਸੋਭਦੇ ਨਹੀਂ, ਉੱਥੇ ਪਹਿਰਾ ਲੱਗਿਆ ਹੋਊਗਾ, ਆਪਾਂ ਨੂੰ ਜਾਣ ਨਹੀਂ ਦੇਣਾ ਕਿ ਪਹਿਲਾਂ ਆਪਾਂ ਸਾਫ਼ ਹੋ ਕੇ ਆਈਏ। ਸੇਮ ਵੇ ਜੇ ਮਾਇੰਡ ਆਪਣਾ, ਮਨ ਆਪਣਾ, ਮਹਾਰਾਜ ਕਹਿੰਦੇ ਹਲੇ ਸਾਫ਼ ਨਹੀਂ ਹੋਇਆ ਤੂੰ ਮੇਰੇ ਦਰ 'ਤੇ ਨਹੀਂ ਆ ਸਕਦਾ, ਅਤੇ ਜੇ ਦਰ 'ਤੇ ਨਹੀਂ ਆ ਸਕਦਾ ਤਾਂ ਮਹਾਰਾਜ ਕਹਿੰਦੇ ਫਿਰ ਤੂੰ ਚੱਕਰਾਂ 'ਚ ਪੈਣਾ। ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ। ਸੋ ਬਹੁਤ ਇੰਪੋਰਟੈਂਟ ਆ, ਮਹਾਰਾਜ ਨੇ ਸਮਝਾਇਆ ਕਿ ਕਿੰਨੀ ਇੰਪੋਰਟੈਂਸ, ਕਿੰਨਾ ਘਾਲਣਾ ਘਾਲ ਕੇ ਸਾਨੂੰ ਮਨੁੱਖਾ ਦੇਹੀ ਮਿਲੀ ਆ ਅਤੇ ਉਹਦਾ ਪੂਰਾ ਪੂਰਾ ਲਾਹਾ ਲੈਣਾ ਮਨ ਨੂੰ ਸਾਫ਼ ਕਰਨ ਦੇ ਲਈ। ਸਾਨੂੰ ਜਨਮ ਹੀ ਇਸ ਕਰਕੇ ਮਿਲਿਆ ਕਿ ਕਿਸ ਤਰ੍ਹਾਂ ਅਸੀਂ ਆਪਾਂ ਮਨ ਨੂੰ ਸਾਫ਼ ਕਰਕੇ ਇਸ ਜਨਮ ਮਰਨ ਦੇ ਚੱਕਰ 'ਚੋਂ ਨਿਕਲ ਸਕੀਏ। ਦੈਟਸ ਦਾ ਓਨਲੀ ਰੀਜ਼ਨ ਵੀ ਕੇਮ ਟੂ ਦਿਸ ਵਰਲਡ। ਵਾਰ ਵਾਰ ਮਹਾਰਾਜ ਸਮਝਾਉਂਦੇ ਆਵਣ ਆਇਆ ਸ੍ਰਿਸ਼ਟ ਮੈਂ ਬਿਨ ਬੁੱਝੇ ਪਸ਼ੂ ਢੋਰ ਜੇ, ਮਹਾਰਾਜ ਕਹਿੰਦੇ ਬੁੱਝਿਆ ਨਹੀਂ ਤੇਰੇ 'ਤੇ ਪਸ਼ੂ 'ਚ ਕੋਈ ਫਰਕ ਨਹੀਂ। ਸੋ ਆਓ ਵੱਡੇ ਭਾਗਾਂ ਵਾਲਿਆਂ ਸੰਗਤ ਦੇ ਰੂਪ ਵਿੱਚ ਮਹਾਰਾਜ ਨੇ ਸਮਾਂ ਬਖਸ਼ਿਆ, ਇਹ ਵੀ ਬੜੇ ਭਾਗਾਂ ਨਾਲ ਮਿਲਦੀ ਆ। ਆਪਾਂ ਬੜੇ ਐਫਰਟ ਕਰਦੇ ਹਾਂ ਫਲਾਣਾ ਸਾਡਾ ਰਿਸ਼ਤੇਦਾਰ ਆ ਜਾਵੇ, ਫਲਾਣੇ ਸਾਡੇ ਆ ਜਾਣ, ਪਰ ਜਿਹਦਾ ਹਾਲੇ ਕਰਮ ਨਹੀਂ ਜਾਗਿਆ ਮਹਾਰਾਜ ਕਹਿੰਦੇ ਉਹ ਸੰਗਤ ਨਹੀਂ ਕਰ ਸਕਦਾ। ਵੱਡ ਭਾਗੀ ਸਤ ਸੰਗ ਮਿਲਾਇਆ, ਭਾਗਹੀਣ ਜਮ ਚੋਟਾਂ ਖਾਏ। ਵੱਡ ਭਾਗੀ ਸਤ ਸੰਗ ਮਿਲਾਏ, ਮਾਫ਼ ਕਰਨਾ, ਭਾਗਹੀਣ ਜਮ ਚੋਟਾਂ ਖਾਏ। ਸੋ ਆਓ ਵੱਡੇ ਭਾਗਾਂ ਵਾਲਿਆਂ ਸੰਗ ਦੇ ਰੂਪ ਵਿੱਚ ਇਕੱਠੇ ਹੋਏ ਹਾਂ ਸਾਰੇ ਜਾਣੇ। ਹੁਣ ਆਪਾਂ ਪੂਰਾ ਪੂਰਾ ਲਾਹਾ ਲੈਣਾ, ਜੋ ਜੋ ਸਤਿਗੁਰਾਂ ਦਾ ਉਪਦੇਸ਼ ਆ ਕਿ ਗੁਰ ਕੇ ਉਪਦੇਸ਼ ਦੇ ਦੁਆਰਾ ਜਪਾਂਗੇ ਤਾਂ ਕੁਛ ਹੋਣਾ, ਨੋਟ ਕਿ ਆਪਣੀ ਮਤ ਦੁਆਰਾ। ਆਓ ਜੀ ਸਾਰੇ ਜਾਣੇ ਨੇਤਰ ਆਪਾਂ ਬੰਦ ਰੱਖਣੇ ਤਾਂ ਜੋ ਵੱਧ ਤੋਂ ਵੱਧ ਸਾਡਾ ਫੋਕਸ ਰਹੇ ਆਪਣੀ ਆਵਾਜ਼ ਦੇ ਵਿੱਚ, ਹੋਰ ਆਲੇ ਦੁਆਲੇ ਵੱਲ ਧਿਆਨ ਨਾ ਜਾਵੇ, ਅਤੇ ਬੋਲਣਾ ਅਤੇ ਸੁਣਨਾ ਦੈਟਸ ਦਾ ਓਨਲੀ ਥਿੰਗ ਵੀ ਨੀਡ ਟੂ ਡੂ ਐਂਡ ਦ ਥਿੰਗਸ ਵਿਲ ਹੈਪਨ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਤੁੱਕ ਵਿਚਾਰੀ ਕਿ ਹਰ ਹਰ ਜਪਤ ਢਾਏ ਦੁੱਖ ਡੇਰਾ। ਹੁਣ ਆਪਾਂ ਸਾਰੇ ਮੰਨਦੇ ਹਾਂ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਬੱਚੇ ਹਾਂ, ਅਤੇ ਪੇ ਨੇ ਸਾਨੂੰ ਦੁੱਖ ਕਿਉਂ ਦਿੱਤਾ? ਆਪਾਂ ਦੁਨਿਆਵੀ ਮਾਂ ਪਿਓ ਹਾਂ ਸਾਰੇ, ਆਪਣੇ ਬੱਚੇ ਨੂੰ ਆਪਾਂ ਕਦੇ ਦੁੱਖ ਨਹੀਂ ਦਿੰਦੇ। ਹਾਂ, ਉਹਨੂੰ ਲੈਸਨ ਲਈ ਬੜਾ ਕੁਛ ਕਰਨਾ ਪੈਂਦਾ ਕਿ ਇਹਨੂੰ ਲੈਸਨ ਮਿਲ ਜਾਵੇ, ਸਿੱਧੇ ਰਾਹ ਤੁਰ ਆਵੇ। ਹੁਣ ਇੱਥੇ ਕੀ ਦੁੱਖ ਆ ਗਏ? ਮਹਾਰਾਜ ਕਹਿੰਦੇ ਤੇਰੇ ਕਰਮ, ਜਿਹੇ ਜਿਹੇ ਕਰਮ ਕਰਾਂਗੇ ਮਹਾਰਾਜ ਕਹਿੰਦੇ ਉਹੋ ਜਿਹੇ ਦੁੱਖ ਮਿਲਣੇ ਆ। ਸੋ ਮਾੜੇ ਕਰਮ ਕਰਦੇ ਹਾਂ, ਚੁਗਲੀ ਨਿੰਦਿਆ ਕਰਦੇ ਹਾਂ, ਈਰਖਾ ਕਰਦੇ ਹਾਂ, ਨਫ਼ਰਤ ਕਰਦੇ ਹਾਂ, ਦੁਬਧਾ ਕਰਦੇ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਫਸਦੇ ਹਾਂ, ਤਾਂ ਮਹਾਰਾਜ ਕਹਿੰਦੇ ਤੇਰੇ ਮਾੜੇ ਕਰਮ ਤੇਰੇ ਲਿਖੀ ਜਾਂਦੇ ਆ ਨਾਲ ਨਾਲ, ਅਤੇ ਉਹਨੇ ਤੈਨੂੰ ਦੁੱਖ ਦੇਣੇ ਆ। ਅਤੇ ਦਵਾਈ ਵੀ ਦੱਸਤੀ ਮਹਾਰਾਜ ਨੇ ਨਾਲ ਦੀ ਨਾਲ। ਮਹਾਰਾਜ ਕਹਿੰਦੇ ਜਿਹੜਾ ਕਰਮ ਹੋ ਗਿਆ ਉਹਨੂੰ ਕੱਟਣਾ ਕਿਵੇਂ? ਮਹਾਰਾਜ ਕਹਿੰਦੇ ਗੁਰ ਕੇ ਸ਼ਬਦ ਕਾਟੇ ਕੋਟ ਕਰਮ, ਮਾੜਾ ਹੋ ਗਿਆ ਮਹਾਰਾਜ ਕਹਿੰਦੇ ਇਟਸ ਓਕੇ ਨਾਓ ਡੂ ਦਿਸ। ਪਰ ਜੇ ਆਪਾਂ ਫਿਰ ਉਹੀ ਦੁਬਾਰੇ ਫਿਰ ਮਾੜਾ ਕਰ ਲਿਆ, ਫਿਰ ਉਹਨੂੰ ਕੱਟਣ ਲਈ ਉਹੀ ਕਰਨਾ ਪੈਣਾ, ਫਿਰ ਉੱਥੇ ਦੀ ਉੱਥੇ ਇਟਸ ਲਾਈਕ ਦੋ ਪੌੜੀਆਂ ਚੜ੍ਹੇ ਫਿਰ ਥੱਲੇ, ਚੜ੍ਹੇ ਫਿਰ ਥੱਲੇ, ਤਾਂ ਮਹਾਰਾਜ ਕਹਿੰਦੇ ਉੱਪਰ ਨਹੀਂ ਆ ਸਕਦਾ। ਸੋ ਇਟਸ ਬਿਕਮ ਏ ਚੁਆਇਸ ਵਟ ਵੀ ਵਾਂਟ ਟੂ ਡੂ। ਮਹਾਰਾਜ ਨੇ ਇਹ ਵੀ ਦੱਸਤਾ ਕਿ ਮਾੜੇ ਕਰਮ ਕਿਵੇਂ ਹੁੰਦੇ ਆ, ਮਹਾਰਾਜ ਨੇ ਇਹ ਵੀ ਦੱਸਤਾ ਉਹ ਕੱਟੇ ਕਿਵੇਂ ਜਾਣੇ ਆ। ਸੋ ਬੜੀ ਬਰੀਕੀ ਨਾਲ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਆ। ਦੀਜ਼ ਆਰ ਕਾਲਡ, ਆਪਾਂ ਕਹਿ ਦਿੰਦੇ ਹਾਂ ਕਿ ਜੁਗਤੀਆਂ, ਫਲਾਣੇ ਨੇ ਸਾਨੂੰ ਕੋਈ ਜੁਗਤੀ ਦਿੱਤੀ। ਐਵਰੀ ਜੁਗਤੀ ਇਜ਼ ਇਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੁਣ ਸਾਤੋਂ ਕੁਛ ਮਾੜਾ ਹੋ ਗਿਆ, ਮਹਾਰਾਜ ਕਹਿੰਦੇ ਕੀ ਕਰੀਏ? ਮਹਾਰਾਜ ਨੇ ਪੁੱਛਣਾ ਸੀ, ਮਹਾਰਾਜ ਕਹਿੰਦੇ ਨਾਮ ਸਿਮਰਨ ਕਰ, ਸ਼ਬਦ ਨਾਲ ਜੁੜ, ਗੁਰ ਕੇ ਸ਼ਬਦ ਕਾਟੇ ਕੋਟ ਕਰਮ। ਹੁਣ ਜੋ ਅੰਦਰ ਸ਼ਬਦ ਤੱਕ ਪਹੁੰਚੇਗਾ ਮਹਾਰਾਜ ਕਹਿੰਦੇ ਤਾਂ ਹੀ ਤੇਰੇ ਕਰਮ ਕੱਟੇ ਜਾਣੇ, ਉਹਦੇ ਲਈ ਮਿਹਨਤ ਕਰਨੀ ਪੈਣੀ ਹੈ। ਸ਼ਬਦ ਸੁਣਦਾ ਕਿਉਂ ਨਹੀਂ? ਮਹਾਰਾਜ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੌਲ ਕਝੋਲਾ। ਮਾਇਆ ਦੇ ਵਿੱਚ ਜਦੋਂ ਆਪਾਂ ਮਨ ਨੇ ਖੁੱਭੇ ਰਹਿਣਾ, ਮਹਾਰਾਜ ਕਹਿੰਦੇ ਸੁਣ ਹੀ ਨਹੀਂ ਸਕਦਾ ਜੋ ਅੰਦਰ ਵੱਜਦਾ ਪਿਆ, ਯੂ ਕਾਂਟ ਹੀਅਰ। ਅਤੇ ਜੀਆਂ ਅੰਦਰ ਜੀਓ ਸ਼ਬਦ ਹੈ, ਈਵਨ ਡੋਗ ਹੈ, ਕੋਈ ਹੋਰ ਐਨੀਮਲ ਆ, ਸਭ ਦੇ ਅੰਦਰ ਵੱਜਦਾ, ਪਰ ਉਹਨਾਂ ਨੂੰ ਸੋਝੀ ਨਹੀਂ। ਸੋਝੀ ਸਿਰਫ ਮਨੁੱਖ ਨੂੰ ਮਿਲਣੀ ਹੈ, ਕਿਉਂਕਿ ਮਨੁੱਖ ਨੂੰ ਮਹਾਰਾਜ ਨੇ ਇੰਨੀ ਦਿਮਾਗ ਉਸਨੂੰ ਦੇ ਦਿੱਤਾ ਕਿ ਉਹ ਇਹ ਸੋਝੀ ਲੈ ਲਵੇ। ਅਤੇ ਸੁਣਦਾ ਕਿਉਂ ਨਹੀਂ? ਉਹ ਵੀ ਦੱਸਦਾ ਕਿ ਮਾਇਆ ਧਾਰੀ ਅਤ ਅੰਨਾ ਬੋਲਾ, ਅਤੇ ਮਾਇਆ ਤੋਂ ਛੁੱਟਣਾ ਕਿਵੇਂ? ਮਹਾਰਾਜ ਕਹਿੰਦੇ ਹਰ ਹਰ ਜਪ। ਸੋ ਆਓ ਜਿੰਨਾ ਟਾਈਮ ਬਚਿਆ ਸਾਰੇ ਜਾਣੇ ਆਪਾਂ ਪੂਰੇ ਐਫਰਟ ਕਰਕੇ ਸੰਗਤੀ ਰੂਪ ਵਿੱਚ ਇਕੱਠੇ ਹੋਏ ਹਾਂ, ਪੂਰਾ ਪੂਰਾ ਲਾਹਾ ਲਈਏ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਤਿਹ ਸਾਧ ਸੰਗਤ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਿਮਰਨ ਕਰਦੇ ਹੋਇਆਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਜੀ ਅਤੇ ਸਾਧ ਸੰਗਤ ਜੀ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਹੁਣ ਸਾਰੇ ਆਨੰਦ ਸਾਹਿਬ ਜੀ ਦੇ ਪਾਠ ਸੁਣਾ।

ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋ।

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਿਰਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਫੁਰਕ ਵਧਾਤਾ ਰਹੋ। ਨਾਨਕ ਪ੍ਰਭ ਅਵਨਾਸੀ, ਤਾਂ ਕਿ ਸੇਵ ਨਾ ਬਿਰਥੀ ਜਾਸੀ। ਆਣਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਣ ਬਣਤ ਬਣਾਈ। ਰਾਮ ਨਾਮ ਮੋਖਦ ਦੀਆ, ਏ ਕਾਲ ਬੁਲਾਈ ਰਹਾਉ। ਰਾਖ ਲੀਏ ਤੇਰੇ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭੇ ਸਹਾਈ ਸਲੋਕ। ਜਹ ਸਾਧੁ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹੋਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵਾ ਚਿਤਵਨੀ, ਉਦਮ ਕਰਹੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਲਾ ਰਾਗੋੜੀ ਪੂਰੀ ਦੀਪਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਜੈ ਕਰ ਕੀ ਰਥ ਆਖੀਐ, ਤੇ ਕਾ ਹੋਈ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਇਸ ਦਾਤੇ ਕਮਨ ਸਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ। ਦੇਹਾ ਸੰਜਣਿਆ ਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸੱਜਣੇ ਨਿਤ ਪਵਨ। ਸੱਜਣ ਹਾਰਾ ਸਿਮਰਿਆ, ਨਾਨਕ ਸੇ ਦੇ ਆਵਨ। ਰਾਗਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸੀਆ ਕੜੀਆ ਪਹਿਰਾ, ਤਿੱਤੀ ਵਾਰੀ ਮਾਹੋ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ, ਰਬ ਚੰਦ ਦੀਪਕ ਬਣੇ। ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ। ਪਵ ਖੰਡਣਾ ਤੇਰੀ ਆਰਤੀ, ਅਨਤਾ ਸਬਦ ਵਾ ਚੰਤ ਪੇਰੀ ਰਹੋ। ਸਹਿਸ ਤਵ ਨੈਨ ਨੈਨ ਹੈ ਤੋਏ ਕੋ, ਸਹਿਸ ਮੂਰਤ ਨਨਾ ਏਕ ਤੋਈ। ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਉਸਮੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ, ਮਨੋ ਆਨੰਦ ਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗੋ, ਹੋਏ ਜਾਤੇ ਤੇਰਾ ਨਾਇ ਵਾਸਾ। ਰਾਗੋੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵਡਾਹੇ, ਕਰ ਡੰਡੋਤ ਪੁਨ ਵਡਾਹੇ ਰਹਾਉ। ਸਾਕਤ ਹਰ ਸਾਧ ਨਾ ਜਾਣਿਆ, ਤੇਰੇ ਅੰਤਰ ਹੋ ਮੈਂ ਕੰਡਾ ਹੈ। ਜਿਉ ਜਿਉ ਚਲ ਹੈ ਚੁਭ ਹੈ ਦੁੱਖ ਪਾਵ ਹੈ, ਜਮਕਾਲ ਸਹਿ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿ ਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਸੁਖ ਮੰਡਾ ਹੈ। ਰਾਗੋੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਆਦਿ ਘਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇਮ ਹੈ, ਤਰਿਓ ਬ੍ਰਹਮ ਗਿਆਨੀ। ਜਿਸ ਹੈ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ।

ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ

ぐるうわぐるうわぐるうわぐるうわぐるうわぐるうわぐるうわぐる

ਸਤਿ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆ ਸੱਚ ਜੁਗਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਵੀ ਜੇ ਲਾ ਰਹਾ ਲਿਵਤਾ ਭੁੱਖਾ ਭੁੱਖਰਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣ ਪਰ ਲੱਖ ਹੋਏ ਤਾਂ ਇੱਕ ਜਲੇ ਨਾ ਕਿ ਸਚਿਆਰਾ ਹੋਵੀ ਅਗੇ ਕੂੜੇ ਟੁੱਟੇ ਪਾ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੋਸਤੋ ਪਾਈਏ ਇੱਕ ਨਾ ਹੁਕਮੀ ਬਖਸੀ ਇੱਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਏ ਗਾਵੇ ਕੋ ਤਾਣ ਉਹ ਵੀ ਕਿਸੇ ਤਾਣ ਗਾਵੇ ਕੋ ਦਾ ਜਾਣੇ ਨੀ ਸਾਣ ਗਾਵੇ ਕੋ ਗੁਣ ਬੜੇ ਜਾਣ ਗਾਵੇ ਕੋ ਵਿਦਿਆ ਵਿਖ ਵਿਚਾਰ ਗਾਵੇ ਕੋ ਸਾਜ ਕਰੇ ਰੱਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾ ਪੈ ਦਿਸੇ ਦੂਰ ਗਾਵੇ ਕੋ ਵੇਖੇ ਹਾਜ਼ਰਾ ਕਸ ਨਾ ਕਸੀ ਨਾ ਆਵੇ ਤੋੜ ਕਸ ਕਸ ਕਸੀ ਕੋਟੀ ਕੋਟ ਕੋਟ ਤੇਜ਼ਾ ਦੇ ਲੈ ਦੇ ਸਕ ਪਾਏ ਜੁਗਾ ਜਗੰਤਰ ਖਾਏ ਖਾਏ ਹੁਕਮੇ ਉਚਰਾਏ ਰਹੋ ਨਾਨਕ ਵਿਖਸੇ ਵੇ ਪ੍ਰਭ ਸਾਚਾ ਸਾਹਿਬ ਸਾਚ ਨੇ ਭਾਖਿਆ ਬਹੁ ਬਾ ਆਖ ਮੰਗੇ ਦੇਹ ਦੇਹ ਦਾਤ ਕਰੇ ਦਾਤ ਫੇਰ ਕੇ ਅੱਗੇ ਰੱਖੀਏ ਜੇ ਦਿਸ ਦਰਬਾਰ ਬਾਹ ਕੇ ਬੋਲਣ ਬੋਲੀਏ ਜਿਸ ਦਰਬਾਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦੀ ਮੋਸ ਬਾਲ ਨਾਨਕ ਐਵੇ ਜਾਣੀਏ ਸਭ ਆਪੇ ਸਚਿਆ ਆਪਿਆ ਨਾ ਜਾਏ ਕੀਰਤਾ ਨਾ ਹੋਏ ਆਪੇ ਆਮ ਨਿਰੰਜਨ ਸੋਏ ਜਿਨ ਸੇਵਿਆ ਤੈਨੂੰ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਦਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮਰਾਸ ਮਾਏ ਗੁਰ ਈਸਰ ਗੁਰ ਗੁਰ ਬ੍ਰਹਮਾ ਗੁਰ ਪਾਰਵਤੀ ਮਾਏ ਜੇ ਹੋ ਜਾਣਾ ਆਖਾ ਨਾਏ ਕਹਿਣਾ ਕਸ ਨਾ ਜਾਏ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਗਾਇ ਕਦਾਤਾ ਸੋ ਮੈਂ ਵਿਸਰ ਜਾਈ ਤੀਰਤ ਨਾਵਾ ਜੇ ਸੁਭਾਵਾਂ ਵਿਣ ਪਾਣੇ ਕੇ ਨਾਹੇ ਕਰੀ ਜੇ ਤੀਸੇ ਡੁਬਾਏ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਗਾਇ ਕਦਾਤਾ ਸੋ ਮੈਂ ਵਿਸਰ ਜਾਈ ਜੇ ਜੋ ਵਿਚਾਰੇ ਆ ਜਾ ਹੋਰ ਦਸੋਣੇ ਹੋਏ ਨਵਾਂ ਖੰਡਾ ਵੇ ਜਾਣੀ ਨਾਲ ਚੱਲੇ ਸਕੋ ਚੰਗਾ ਨਾਮ ਰੱਖਾ ਕੇ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਆਵੇ ਆਵਾਸ ਨਾ ਪੁੱਛੇ ਕੇ ਕੀਟਾ ਅੰਦਰ ਕੀੜ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵਣ ਤੇ ਆਹ ਗੁਣ ਦੇ ਤੇ ਆਹ ਕੋਈ ਨਾ ਸੁਝੇ ਜੇ ਤੁਸ ਗੁਣ ਕੋਈ ਕਰੇ ਸੁਣਿਆ ਸਿੱਧ ਪੀ ਸੁਣਾ ਸੁਣਿਆ ਤਤ ਸਭਰਾਗਾ ਸੁਣਿਆ ਦੀਪ ਲੋ ਪਾਤਾ ਸੁਣਿਆ ਕੋਈ ਨਾ ਸਕੇਗਾ ਨਾਨਕ ਭਗਤ ਦੱਸਦਾ ਵਿਗਾਸ ਸੁਣਿਆ ਦੁਖ ਪਾਉ ਗਾ ਨਾਮ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਣ ਮੰਦ ਸੁਣਿਆ ਜੋਗ ਜੋਤਨ ਭੇਦ ਸੁਣਿਆ ਸਾਸ ਸਿਮਰ ਵੇਦ ਨਾਨਕ ਭਗਤ ਦੱਸਦਾ ਵਿਗਾਸ ਸੁਣਿਆ ਦੁਖ ਪਾਉ ਗਾ ਨਾਮ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਸਰ ਕਸਨਾ ਸੁਣਿਆ ਪੜ ਪਵ ਪਾਵੇ ਮਾਣ ਸੁਣਿਆ ਲਾਗੇ ਸਹਿਤ ਨਾਨਕ ਭਗਤ ਦੱਸਦਾ ਵਿਗਾਸ ਸੁਣਿਆ ਦੁਖ ਪਾਉ ਗਾ ਨਾਮ ਸੁਣਿਆ ਸਾਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣੇ ਅੰਦੇ ਪਾਵੇ ਰਾਹ ਸੁਣਿਆ ਹੱਥ ਵਿਆਸ ਗਾਓ ਨਾਨਕ ਭਗਤ ਦੱਸਦਾ ਵਿਗਾਸ ਸੁਣਿਆ ਦੁਖ ਪਾਉ ਗਾ ਨਾਮ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਤ ਕਲਮ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਪਰਮੇ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਸ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਲ ਠਾਕ ਨਾ ਪਾਏ ਮੰਨੇ ਪਸ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸਿਧਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਹ ਦੁਆਰ ਮੰਨੇ ਬਰਵਾਰੇ ਸਾਧਾਰ ਮੰਨੇ ਤਾਰੇ ਤਾਰੇ ਗੁਰਸਿੱਖ ਮੰਨੇ ਨਾਨਕ ਪਵਿਰਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਮਾਣ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਂ ਪੰਚੇ ਸੋਹਿਦਾ ਰਾਜਾ ਪੰਚਾ ਕਾ ਗੁਰ ਏ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾ ਕਰਨੇ ਨਹੀਂ ਸੁਭਾ ਤਾਉ ਧਰਮ ਦਾ ਕਾਬੂ ਸੰਤੋਖ ਸਾਫ਼ ਰੱਖਿਆ ਜਨਸੁ ਜੇ ਕੋ ਬੁੱਝੇ ਹੋਵੇ ਸੁਸਿਆਰ ਤਬਲੇ ਉੱਪਰ ਕੇਤਾ ਪਾ ਧਰਤੀ ਹੋਰ ਪਰੇ ਹੋਰ ਹੋਰ ਤਿਸੇ ਪਾਤਸ਼ਾਹ ਦੇ ਗੁਣ ਜੋਰ ਜੀ ਜਾਤ ਰੰਗਾ ਕੇ ਨਾ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਾ ਕੇਤਾ ਹੈ ਕੇਤਾ ਤਾਣ ਸਵਾਲੇ ਔਰ ਕੇਤੀ ਦਾ ਜਾਣੇ ਗਾਉਣ ਕੋ ਕੀ ਤਾਪ ਸਭ ਇਹ ਕੋ ਗਵਾ
ਸੀਸੇ ਹੋਏ ਲੱਖ ਦਰਿਆ ਉਧਰ ਕਣ ਕਹਾ ਵਿਚਾ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਰੀਗਾ ਤੂੰ ਸਦਾ ਸਲਾਮ ਸਦੰਗਾ ਸੰਖ ਜਾ ਸੰਘ ਪਾਓ ਸੰਘ ਪੂਜਾ ਸੰਤਪਤਾ ਅਸੰਘ ਰਥ ਮੁਖ ਵੇਦ ਪਾਠ ਅਸੰਘ ਜੋ ਮਨ ਰਹੇ ਉਦਾਸ ਅਸੰਘ ਭਗਤ ਗਿਆਨ ਵਿਚਾਰ ਸੰਘ ਸਤਿ ਅਸੰਖ ਦਾਸਾਰ ਅਸੰਘ ਸੂਰ ਮੋਹ ਪਖਸਾਰ ਅਸੰਘ ਮੋਹ ਲਿਵ ਲਾਇਤਾ ਕੁਦਰਤ ਗੁਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੇ ਸਾਈ ਭਰੀਗਾ ਤੂੰ ਸਦਾ ਸਲਾਮ ਸਦੰਕਾਰ ਅਸੰਖ ਮੁਰ ਅੰਧ ਘੋਰ ਅਸੰਘ ਚੋ ਹਰਾਮ ਖੋਰ ਅਸੰਘ ਅਮਰ ਕਰ ਜਾਏ ਜੋ ਅਸੰਘ ਅਰੋੜਾ ਤਿਆਗ ਮਾਏ ਅਸੰਘ ਪਾਪੀ ਪਾਪ ਕਰ ਜਾਏ ਅਸੰਘ ਕੂੜੇ ਆਰ ਕੂੜੇ ਫਿਰੇ ਅਸੰਘ ਮਲੇਸ਼ ਮਾਲ ਪਾਖਾਏ ਅਸੰਘ ਨਿੰਦ ਸ ਕਰੇ ਵਾ ਨਾਨਕ ਨਿਜ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੇ ਸਾਹਿਬ ਭਰੀਗਾ ਤੂੰ ਸਦਾ ਸਲਾਮ ਸਦੰਗਾ ਅਸੰਖ ਨਾਮ ਅਸੰਘ ਸਾਮ ਅਗਮ ਅਗਮ ਅਸੰਖ ਰੋ ਅਸੰਘ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸੇ ਸੰਜੋਗ ਕਣ ਜਿਹਨੇ ਲਿਖੇ ਤੇ ਸੁਰਨਾਏ ਜੇ ਫਰਮਾਏ ਤੇ ਉੱਤੇ ਪਾਏ ਜੇਤਾ ਕੀਤਾ ਤੇਤਾ ਨਾ ਵਿਣਨਾਵੇ ਨਾ ਏਕੋ ਸਾਹ ਕੁਦਰਤ ਕਣੋ ਕਹਾ ਵੀ ਜਾ ਵਾਰਿਆ ਨਾ ਜਾ ਏਕ ਵਾਰ ਜੋ ਤੁਦ ਭਾਵੇ ਸਾਈ ਭਰੀਗਾ ਤੂੰ ਸਦਾ ਸਲਾਮਤ ਨੰਗਾ ਭਰੀਏ ਹੱਥ ਪੈਰ ਤਾਂ ਦੇ ਪਾਣੀ ਤੋਤੇ ਉੱਤੇ ਸੁਖੇ ਮੂਤ ਪਲੀਤੀ ਕੱਪੜ ਦੇ ਸਾਬੂਨ ਲਈਏ ਉਹ ਤੋਏ ਭਰੀਏ ਮਤ ਪਾਪਾ ਕਹਿ ਸੰਗ ਉਹ ਤੋਪੇ ਨਾਵੇ ਕਹਿ ਰੰਗ ਮੁੰਨੀ ਪਾਪੀ ਆ ਕਰਨਾ ਹੈ ਕਰ ਕਰ ਕੰਨਾ ਲਿਖ ਲੈ ਜਾ ਆਪੇ ਵੀ ਆਪੇ ਖਾ ਨਾਨ ਹੁਕਮ ਆ ਹੋ ਜਾ ਤੀ ਸਭ ਦਾ ਦਾਦਾ ਜੇ ਕੋ ਪਾਵੇ ਤਿਰ ਗਵਾ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤ ਕਾ ਤੀਸ ਮਲ ਲਾਓ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਵਿਣ ਗੁਣ ਕੀਤੇ ਭਗਤਾ ਸਸ ਆਸ ਬਾਣੀ ਬਰਮਾਓ ਸਾਤ ਸਵਾਸ ਦਾ ਮਨ ਚਾ ਕੌਣ ਸ ਵੇਲਾ ਵਕਤ ਕੌਣ ਕੌਣ ਸਿੱਧ ਕੌਣ ਵਾਰ ਕੌਣ ਸੁਰਸੀ ਮਾਓ ਕੌਣ ਜੇ ਤੋ ਆ ਕਰ ਵੇਲਾ ਪਾਇਆ ਪੜਦੀ ਜੇ ਹੋਵੇ ਲੇਹ ਪੁਰਾਣ ਵਕਤ ਨਾ ਪਾਈਏ ਕਾਦੀ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇ ਪੁਰਾਣ ਚੇਤਵਾ ਨਾ ਜੋਗੀ ਜਾਣੇ ਰੁਤਮਾ ਹੋ ਨਾ ਕੋਈ ਜਾ ਕਰਤਾ ਸੀ ਠੀਕ ਸਾ ਜੇ ਆਪੇ ਜਾਣੇ ਸੋਈ ਕੇਵ ਕਰਿਆ ਕਰ ਕੇਵ ਸਲਾਹੀ ਕਿਉਂ ਵਰਨੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੁਰਕ ਸਿਆਣਾ ਵੱਡਾ ਸਾਹਿਬ ਵੱਡੀ ਨੇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਾਤਾਲਾ ਪਾਤਾ ਲੱਖ ਆਗਾਸ ਆਇਆ ਆਗਾਸ ਓੜ ਗੁਣ ਭਾਲ ਸਕੇ ਵੇਦ ਕਹਿਣ ਗਵਾਸ ਸੈਂਸ ਅਠਾਰਾਂ ਕਹਿਣ ਗੇਵਾ ਅਸਲੂ ਵੇਖਦਾ ਲੇਖਾ ਹੋਏ ਤਾਂ ਲਿਖੀਏ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਖੇਤੀ ਸੁਰਤਾਂ ਪਾਈਆ ਨਦੀਆਂ ਤੇ ਵਾਹ ਪਵੇ ਸਮੁੰਦਰ ਨਾ ਜਾਣੀ ਸਮੁੰਦ ਸਾ ਸੁਲਤਾਨ ਗਿਰਾ ਸੇਤੀ ਮਾਲ ਤਨ ਕੀੜੀ ਤੋਲਾ ਹੋਣੀ ਜੇ ਸਮਰਨਾ ਵਿਸਰੇ ਅੰਤਰ ਸਿੱਧੀ ਕਹਿਣਾ ਅੰਤ ਅੰਤਰ ਕਰਨੇ ਦੇਣਾ ਅੰਤ ਅੰਤਰ ਵੇਖਣ ਸੁਣਨਾ ਅੰਤ ਅੰਤਰ ਜਾਪੇ ਕਿਆ ਬਰਮੰਦ ਅੰਤਰ ਜਾਪੇ ਕੀਤਾ ਆਕਾਰ ਅੰਤਰ ਜਾਪੇ ਬਾਰਾ ਵਾਰ ਅੰਤ ਕਾਰਨ ਕੇਤੇ ਵੇਲਾ ਹੈ ਤਾਂ ਕਿ ਅੰਤਰ ਪਾਇਆ ਜਾਏ ਇਹ ਉਹ ਅੰਤਰ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੈ ਵੱਡਾ ਸਾਹਿਬ ਉੱਚਾ ਸਾਹਿਬ ਉੱਚੇ ਉੱਪਰ ਉੱਚਾ ਨਾ ਕਿਵ ਉੱਚਾ ਹੋਵੇ ਕੋਈ ਤੇ ਸੁੱਚੇ ਕੋਈ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦੀ ਕਰਮੀ ਦਾ ਬਹੁਤ ਆਕਰਮ ਲਿਖਿਆ ਨਾ ਜਾਏ ਵੱਡਾ ਦਾ ਤਿਲ ਨਾ ਸਮਾਏ ਕਿਸੇ ਮੰਗੇ ਜੋਦਾ ਪਾਰ ਕਿਸੇ ਗਣਤ ਨਹੀਂ ਵਿਚਾਰ ਕਿਸੇ ਖਪ ਸੁੱਟੇ ਬੇਕਾਰ ਕਿਸੇ ਲੈ ਲੈ ਮੁਕਰ ਪਾਏ ਕਿਸੇ ਮੂਰਖ ਆਏ ਖਾਏ ਕਿਸੇ ਆ ਧੂਪ ਸਤਮਾਰ ਹੇ ਬੇਦਾ ਤੇਰੀ ਦਾਦਾ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਆਖਣ ਪਾਏ ਉਹ ਜਾਣੇ ਜਿੱਤਿਆ ਹੋਏ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਕੇ ਜਿਸ ਨੂੰ ਬਖਸ਼ੇ ਸੇ ਸਵਾ ਨਾਨਕ ਪਾਸ਼ਾ ਹੀ ਪਾਸ਼ਾ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਪਾਰੀ ਮੁੱਲ ਪੜਾਰ ਅਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਪ ਪੁਰਾਣ ਆਖੇ ਬੜੇ ਘਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਦਾ ਗੋਬਿੰਦ ਆਖੇ ਈਸਰਾ ਆਖੇ ਸਿੱਧ ਆਖੇ ਕਹਿਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਾ ਮੁੰਜਨ ਸੇਵ ਕੇਤੇ ਆਖਣ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠਣ ਜਾਏ ਕੇਤੇ ਕੀਤੇ ਹੋਰ ਕਰੇ ਆਏ ਆਖਣ ਸਕੇ ਕਹੇ ਗਏ ਜੇ ਉੜ ਪਾਵੇ ਤੇ ਉੜਾਵੇ ਨਾਨਕ ਜਾਣੇ ਸਾਚਾ ਸਹਿ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾ ਆਰਾ ਗਾਵਾ ਸੋ ਦਰ ਗਿਆ ਸੋ ਕਰ ਗਿਆ ਜਿਸਮੇ ਸਰ ਸੰਭਾਲੇ ਵਾਜੇ ਨਾਦ ਰੇਕ ਸੰਘਾ ਕਿਸੇ ਵਾਵਣ ਹਾਰੇ ਕਿਸੇ ਰਾਹ ਪਰ ਸੁਖਹੀਨ ਕਿਸੇ ਗਾਵਣ ਹਾਰੇ
ਗਾਵੇ ਤੈਨੂੰ ਪੌਣ ਪਾਣੀ ਪੈ ਸੰਤ ਗਾਵੇ ਰਾਜਾ ਧਰਮ ਦੁਆਰੇ ਗਾਵੇ ਚੇਤਕ ਬੁੱਧ ਲਿਖ ਜਾਣੇ ਲਿਖ ਧਰਮ ਵਿਚਾਰ ਗਾਵੇ ਈਸ਼ਵਰ ਵਰਮਾ ਦੇ ਸੋਨ ਸਦਾ ਸਵਾਰੇ ਗਾਵੇ ਇਹਦੇ ਆਸਣ ਬੈਠੇ ਦੇਵਤਿਆਂ ਦੇ ਨਾਲ ਗਾਵੇ ਸਿਰ ਸਮਾਧੀ ਗਾਵਨ ਸਾਧ ਵਿਚਾਰ ਗਾਵਨ ਜਤੀ ਸੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪਰ ਰੱਖੀ ਸੇ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣਿਆ ਮਨ ਮਨ ਸੁਰਗਾ ਮਛ ਪਿਆਰੇ ਗਾਵ ਰਸ ਪਾਏ ਤੇਰੇ ਅਰਸਰ ਤੀਸ ਨਾਲੇ ਗਾਵੇ ਜੋਤ ਮਹਾਂਬਰ ਸੁਰ ਗਾਵੇ ਖਾਣੀ ਜਾਏ ਗਾਵੇ ਖੰਡ ਮੰਡਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਸੀਂ ਗਾਵੇ ਜਦ ਬਹਾਨ ਰਤੇ ਤੇਰੇ ਭਗਤ ਸਾਰੇ ਹੋਰ ਕਿਸੇ ਗਾਉਣ ਸੇ ਮੈਂ ਜਸਨਾਮ ਨਾਨਕਿਆ ਵੀ ਜਾਏ ਸੋਈ ਸੋਈ ਸਦਾ ਸੱਚ ਸਾਚਾ ਸੱਚ ਰਾਈ ਹੈ ਵੀ ਉਸੇ ਜਾਏ ਜਸੀ ਰਚਨ ਜਨ ਜਾਈ ਰੰਗੀ ਰੰਗੀ ਭਾਤੀ ਕਰ ਕਰ ਜਸੀ ਮਾਇਆ ਜਨ ਹੋ ਪਾਏ ਘਰ ਘਰ ਵੇਖੇ ਕੀਤਾ ਆਪਣਾ ਜਿਵ ਤਸੀ ਬਣਿਆ ਆਏ ਜੋ ਸੁਭਾਵੇ ਸੋਏ ਕਰਸੀ ਹੁਕਮਰ ਕਰ ਨਾ ਜਾਏ ਸੋ ਪਾਤਸ਼ਾਹ ਸਾਹ ਪਾਤਸ਼ਾਹ ਨਾਨ ਕਰਨ ਜਾਈ ਮੰਦਾ ਸੰਤੋ ਸਰਬਤ ਹੋਲੀ ਧਿਆਨ ਕਰੇ ਵਿਭੂਤ ਖਿੰਤਾ ਕਾਲ ਕੁਵਾਰੀ ਗਾਇਆ ਜੋਤ ਡੇਡਾ ਪ੍ਰਤੀ ਆਈ ਪੰਥ ਸਲ ਜਮਾਤੀ ਮਨ ਜੀਤੇ ਜਗ ਜੀ ਆਦੇਸ਼ ਤਸੇ ਆਦੇਸ਼ ਆਦ ਅਨਿਲ ਅਨਾਦ ਅਨਾਦ ਜੁਗ ਜੁਗ ਏਕੋ ਇਸ ਭਗਤ ਗਿਆਨ ਦਾ ਬਣਾ ਘੜ ਘੜ ਵਾਜੇ ਨਾਦ ਆਪ ਰਾਧ ਨਾਥ ਸਭ ਜਾਗੇ ਹਰੇ ਸਦਾਵਰਾ ਸਾਹਿਬ ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ਼ ਤਸੇ ਆਦੇਸ਼ ਆਦ ਅਨਿਲ ਅਨਾਦ ਅਨਾਦ ਜੁਗ ਜੁਗ ਏਕੋ ਇਸ ਏਕ ਮਾਏ ਜੁਗ ਤਿਆਈ ਤਿੰਨ ਚਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੇ ਉਸ ਭਾਰਤ ਵਿੱਚ ਚਲਾਵੇ ਜੇ ਹੋਵੇ ਫੁਰਮਾਨ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤ ਹੋਏ ਵਿਡਾਣ ਆਦੇਸ਼ ਤਿਸੇ ਆਦੇਸ਼ ਆਦ ਅਨਿਲ ਅਨਾਦ ਅਨਾਦ ਜੁਗ ਜੁਗ ਏਕੋ ਇਸ ਆਸਨ ਲੋਏ ਲੋਏ ਭੰਡਾਰ ਜੋ ਜੋਗ ਪਾਸੋ ਇੱਕ ਵਾਰ ਕਰ ਕਰ ਵੇਖੇ ਸੱਜਣਾ ਨਾਨਕ ਸੱਚੇ ਕੇ ਸਾਚੀ ਕਰ ਆਦੇਸ਼ ਤਿਸੇ ਆਦੇਸ਼ ਆਦ ਅਨਿਲ ਅਨਾਦ ਅਨਾਦ ਜੁਗ ਜੁਗ ਏਕੋ ਇਸ ਇੱਕ ਦੂਜੀ ਵੋ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀ ਏਕ ਨਾਮ ਜਗਦੀਸ਼ ਇਹ ਤਰਾਏ ਪਤ ਪਵੜੀਆ ਚੜੀ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦੀ ਪਾਈਏ ਊੜੀ ਗੂੜੇ ਠੀਸ ਆਖਣ ਜੋਰ ਚੁੱਪੇ ਨੇ ਜੋਰ ਜੋਰਨ ਮੰਗਣ ਦੇਣ ਜੋਰ ਜੋਰਨ ਜੀਵਨ ਮਰਨ ਜੋਰ ਜੋਰਨ ਰਾਜ ਮਾਰਵਾ ਸੋਰ ਜੋਰਨ ਸੁਤ ਗਿਆਨ ਵਿਚਾਰ ਜੋਰਨ ਜੁੱਤ ਛੁੱਟੇ ਸੰਸਾਰ ਜਿਸਾ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਗਰ ਰਾਤੀ ਰੁਤੀ ਸਿੱਤੀ ਵਾਰ ਪੌਣ ਪਾਣੀ ਅਗਲੀ ਬਾਦਾ ਤਿਸ ਵਿੱਚ ਧਰਤੀ ਸਾਫ ਰੁਕੀ ਧਰਮ ਸਾਹ ਤਿਸ ਵਿੱਚ ਜੀ ਚੁੱਕੇ ਰੰਗ ਤਿਸ ਵਿੱਚ ਜੀ ਚੁੱਕੇ ਰੰਗ ਤਿੰਨ ਕਨਾਮ ਅਨੇਕ ਆਨੰਦ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਣ ਪੰਜ ਪ੍ਰਵਾਣ ਦਦਰੀ ਕਰਮ ਪਵੇ ਨਿਸਮ ਕੱਚ ਪਕਾਏ ਉਸੇ ਪਾਏ ਨਾਨਕ ਗਿਆ ਜਾ ਪੇ ਜਾਏ ਧਰਮ ਖੰਡ ਗਿਆ ਇਹੋ ਧਰਮ ਗਿਆਨ ਖੰਡ ਗਿਆ ਆਖੋ ਕਰਮ ਕਿਤੇ ਪੌਣ ਪਾਣੀ ਵੈ ਸਤ ਕਿਤੇ ਕਾਨ ਮਹੇਸ ਕਿਤੇ ਬ੍ਰਹਮ ਘਾਟ ਕਰੀਏ ਰੂਪ ਰੰਗ ਵੇਸ ਕੇਤਿਆ ਕਰਮ ਭੂਮੀ ਮੇਰ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇ ਕੇਤੇ ਇੰਦ ਚਾ ਸੂਰ ਕੇਤੇ ਕੇਤੇ ਮੰਡਲ ਦੇ ਕੇਤੇ ਸੁਧ ਬੁੱਧ ਨਾਥ ਕੇਤੇ ਕੇਤੇ ਦੇਵ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਸ ਮੁਨ ਕੇਤੇ ਖਾਣੀ ਕੇਤੇ ਬਾਣੀ ਕੇਤੇ ਪਾਨ ਰਿੰਦ ਕੇਤੇ ਸੁਧ ਸੇਵਕ ਕੇਤੇ ਨਾਨਕ ਅੰਤਰ ਅੰਤ ਗਿਆਨ ਖੰਡ ਮੈਂ ਗਿਆ ਪ੍ਰਜਨ ਤਿੱਥੇ ਨਾਲ ਕੋੜ ਆਨੰਦ ਸਰਮਖਾਣੀ ਬਾਣੀ ਰੂਪ ਤਿੱਥੇ ਘਾਟ ਕੇ ਬਹੁਤ ਅਨੂਪ ਤਾਂ ਕਿ ਗਲਾਂ ਕੱਸੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੇ ਸੁਰਤ ਮਤ ਮਨ ਬੁੱਧ ਤਿੱਥੇ ਘੜੇ ਸੁਰਾਂ ਤਿੱਥੇ ਘੜੀਏ ਸੁਰਾਂ ਸਦਾ ਕਿ ਸੁਧ ਕਰਮਖੰਡ ਕੀ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਂਵਰਸੂ ਤਿੰਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾਮਾ ਹੈ ਤਾਂ ਗੁਰੂ ਬਣਾ ਕਸਰੇ ਜਾਏ ਨਾ ਮਰਨ ਠਾਕੇ ਜਾਏ ਜਿਨ ਕੇ ਰਾਮ ਵਸੇ ਮਨ ਵਾਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਅਨਾ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮਨਵਰ ਪਣ ਜੇ ਕੋ ਕਸੇ ਦਾ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਾਉ ਤੇਵੇ ਤਵਕਾਰ ਵੇਖੇ ਵਸੇ ਕਰ ਵਿਚਾਰ ਨਾਨਕ ਕਸਨਾ ਕਰਾ ਸਾ ਜਾਤ ਪੁਹਾਰਾ ਧੀ ਸੁਨਿਆਰ ਐਨ ਮਤ ਵੇਦ ਹਥਿਆਰ ਪਾਉ ਖਲਾਗ ਤਪਤਾ ਭਾਂਡਾ ਪਾਉ ਅੰਮ੍ਰਿਤ ਸਟਾਰ ਕੜੀਏ ਸ਼ਬਦ ਸੱਚੀ ਟਕਸਾ ਜਿਨ ਕੋ ਨਜ਼ਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋ ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਉਦਾਇ ਦਾ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ
ਕਰਮ ਆਪੋ ਆਪਣੀ ਕੇ ਨੇੜੇ ਕੇ ਤੂੰ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ

ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾ ਪਾਤਸ਼ਾਹ ਦਸਵੀਂ ਛਪੇ ਸ਼ੰਤ ਵਾਹਿ ਪ੍ਰਸਾਦ ਚੱਕਰ ਚੇਨ ਅਰ ਵਰਨ ਜਾਲ ਅਰ ਪਾਤ ਨਹਿਨ ਜੇ ਰੂਪ ਰੰਗ ਰੇ ਪੇ ਉਹ ਕਹਿ ਨਾ ਸਕਦ ਕਹਿ ਆਚਾਰ ਮੂਰਤਾਨ ਬਪਰਗਾ ਅਮਤੋਜ ਕਹੀ ਜੇ ਓੜ ਇੰਦਰ ਇੰਦਰਾਣ ਸਾਹਿ ਸਾਹਣ ਗਣੀ ਜੇ ਤਰੇ ਭਵੀ ਸੁਰ ਨਾ ਸੁਰ ਨੇਤ ਨੇ ਬਣਤਨ ਕਹਿ ਸਵੈ ਸਰਵ ਨਾਮ ਕਸੇ ਕਹੂੰ ਕਰਮ ਨਾਮ ਵਰਨ ਸੁਮਤ ਕੋਈ ਅੰਗ ਪ੍ਰਿਆਸ਼ਨ ਕੋਈ ਅੰਗ ਪ੍ਰਿਆਸ਼ਨ ਨਮਸਤੂ ਅਕਾਲੇ ਨਮਸਤੂ ਕਿਰਪਾਲੇ ਨਮਸ ਰੂਪੇ ਨਮਸ ਅਨੂਪੇ ਨਮਸ ਪੇ ਕਰ ਮਸ ਲੇ ਕਰ ਮਸ ਗਾਇ ਨਮਸ ਜਾਇ ਨਮਸ ਗੰਜ ਨਮਸ ਪੰਜ ਨਮਸ ਅਨਾਮ ਨਮਸ ਠਾਮ ਨਮਸ ਕਰਮ ਨਮਸ ਧਰਮ ਨਮਸ ਅਨਾਮ ਨਮਸ ਥਾਮ ਨਮਸ ਜੀਤੇ ਨਮਸ ਪੀਤ ਨਮਸ ਵਾਹਿ ਨਮਸ ਠਾਇ ਨਮਸ ਨੀਲੇ ਨਮਸ ਅਨਾਦ ਨਮਸ ਸ਼ੇਦ ਨਮਸ ਗਾਦ ਨਮਸ ਗੰਜ ਨਮਸ ਪੰਜ ਨਮਸ ਉਦਾਰੇ ਨਮਸ ਅਪਾਰੇ ਨਮਸ ਸਵੇਕ ਨਮਸ ਅਨੇਕ ਨਮਸ ਅਭੂਤ ਨਮਸ ਅਜੂਪੇ ਨਮਸ ਕਰਮ ਨਮਸ ਭਰਮ ਨਮਸ ਦੇਸ ਨਮਸ ਫੇਸੇ ਨਮਸ ਨਾਮ ਨਮਸ ਕਾਮ ਨਮਸ ਥਾਸ ਨਮਸ ਕਾਸੇ ਨਮਸ ਤੂਤ ਨਮਸ ਭੂਤ ਨਮਸ ਲੋਕ ਨਮਸ ਸੁਖ ਨਮਸ ਤਾਪ ਨਮਸ ਸਾਪ ਨਮਸ ਤਨਮਾਨ ਨਮਸ ਨਦਾਨ ਨਮਸ ਗਾਹ ਨਮਸ ਵਾਹਿ ਨਮਸ ਗਾਹ ਨਮਸ ਵਾਹਿ ਨਮਸ ਤਰਵਰਗ ਨਮਸ ਅਸਰਗ ਨਮਸ ਪ੍ਰਭੂ ਕਰ ਨਮਸ ਸਜੋ ਕਰ ਨਮਸ ਰੰਗ ਨਮਸ ਭੰਗ ਨਮਸ ਗਮ ਨਮਸ ਹਰਮ ਨਮਸ ਜਲਾਸ ਨਮਸ ਨਰਾਸ ਨਮਸ ਜਾਤ ਨਮਸ ਪਾਤ ਨਮਸ ਅਵਜਵੇ ਨਮਸ ਸਜਵੇ ਅਦੇਸ ਅਦੇਸ ਨਮਸ ਪੇਸ ਨਮਸ ਤਾਮ ਨਮਸ ਦਰਬਾਰ ਨਮਸ ਕਾਲ ਨਮ ਸਰਵ ਪਾ ਨਮ ਸਰ ਕਾਲ ਨਮ ਸਰ ਦਿਆਲ ਨਮਸ ਨਮ ਸਰ ਰੂਪ ਨਮ ਸਰ ਭੂਪ ਨਮ ਸਰ ਖਾਪੇ ਨਮ ਸਰ ਥਾਪੇ ਨਮ ਸਰ ਕਾਲ ਨਮ ਸਰ ਪਾਲ ਨਮਸ ਸਦੇਵ ਨਮਸ ਪੇਵ ਨਮਸ ਜਨਮ ਨਮਸ ਸਮਰਨ ਨਮਸ ਗਾਉਣੇ ਨਮਸ ਪਾਉਣੇ ਨਮਸ ਰੰਗੇ ਨਮਸ ਭੰਗੇ ਨਮੋ ਕਾਲ ਕਾਲੇ ਨਮਸ ਦਿਆਲੇ ਨਮਸ ਅਮਰਨ ਨਮਸ ਅਮਰਨ ਨਮਸ ਜਰਾਰ ਨਮਸ ਕਰਤਾਰ ਨਮਸ ਤੰਦੇ ਨਮੋ ਸੰਬੰਧੇ ਨਮਸ ਨਸਾਕ ਨਮਸ ਦਰਵਾਕ ਨਮਸ ਰਹੀਮ ਨਮਸ ਕਰੀਮ ਨਮਸ ਅਨੰਤ ਨਮਸ ਮਹੰਤ ਨਮਸ ਸਸਰਾਗ ਨਮਸ ਸੁਹਾਗ ਨਮਸ ਸੋਖ ਨਮਸ ਪੋਖ ਨਮਸ ਕਰਤਾ ਨਮਸ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮਸ ਦਿਆਲੇ ਨਮਸ ਪਾਲੇ ਚਾਹ ਸ਼੍ਰੀ ਸ਼ਾਹ ਪ੍ਰਸਾਦ ਰੂਪ ਹੈ ਅਨੂਪ ਹੈ ਅਜੂ ਹੈ ਅਬੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਦਰਮਾਨ ਹੈ ਨਿਧਾਨ ਹੈ ਦੁਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਰਮ ਹੈ ਅਵਰਨ ਹੈ ਅਭੂਤ ਹੈ ਅਵਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਜੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਭੂਜ ਹੈ ਅਸੂਜ ਹੈ ਅਕਾਲ ਹੈ ਅਜਾਦ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸਮ ਹੈ ਅਗਮ ਹੈ ਅਜਮ ਹੈ ਅਫੂਤ ਹੈ ਅਸ਼ੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਵਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਪੁਯੰਗ ਪੁਯਾਸ਼ਾ ਨਵੋ ਸਰਮਾਨੇ ਸਮਸਤੀ ਨਿਧਾਨੇ ਨਵੋ ਦੇਵ ਦੇਵੇ ਅਪੇਖੀ ਅਪੇਵੇ ਨਵੋ ਕਾਲ ਕਾਲੇ ਨਵੋ ਸਰਵ ਪਾਲੇ ਨਮਸ ਗਾਉਣੇ ਨਮਸ ਪਾਉਣੇ ਅਨੰਗੀ ਅਨਾਥ ਦਸੰਗੀ ਪ੍ਰਵਾਸੇ ਨਵੋ ਪਾਨ ਪਾਨੇ ਨਵੋ ਮਾਨ ਮਾਨੇ ਨਵੋ ਚੰਦਰ ਚੰਦਰੇ ਨਵੋ ਪਾਨ ਪਾਨੇ ਨਵੋ ਗੀਤ ਗੀਤੇ ਨਵੋ ਤਾਨ ਤਾਨੇ ਨਵੋ ਨਿਰਤ ਨਿਰਤ ਨਵੋ ਨਾਦ ਨਾਦੇ ਨਵੋ ਪਾਨ ਪਾਨੇ ਨਵੋ ਬਾਧ ਬਾਧੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਸੇ ਸਮਸਤੀ ਬਪੂਸੇ ਕਲੰਕ ਮਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਿੰਘ ਪਰਮ ਰੂਪੇ ਨਮੋ ਜੋਗ ਜੁਗੇ ਸਿੰਘ ਪਰਮ ਸਿੱਧੇ ਨਮੋ ਰਾਜ ਰਾਜੇ ਸਿੰਘ ਪਰਮ ਬਿਰਧੇ ਨਵੋ ਸਸਤਰ ਪਾਉਣੇ ਨਵੋ ਅਸਤਰ ਪਾਉਣੇ ਨਵੋ ਪਰਮ ਗਿਆਤਾ ਨਵੋ ਲੋਕ ਮਾਤਾ ਅਪੇਖੀ ਅਪਰਮੀ ਅਪੋਗੀ ਅਪੋਗਸੇ ਨਮੋ ਜੋ ਜੁਗੇ ਸਿੰਘ ਪਰਮ ਜੁਗਸੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਰੇ ਨਮੋ ਮਾਨ ਮਾਨੇ ਨਮੋ ਰੋਗ ਰੋਗ ਨਮੋ ਸਿੰਘ ਸਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ ਨਮੋ ਤੰਤਰ ਤੰਤਰ ਸਦਾ ਸੱਚ ਦਾ ਆਨੰਦ ਸਰਵਮ ਪ੍ਰਣਾਸੀ ਅਨੂਪੇ ਅਰੂਪੇ ਸਮਸੋ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਦੋ ਉਰਧ ਅਰਧੰ ਅਗਮ ਓਗ ਹਰਤਾ ਪਰਮ ਪਰਮ ਪਰਮੇਸ਼ਵਰ ਪਰੋਸ਼ ਪਾਲਮ ਸਦਾ ਸਰਦਾ ਸਰਦਾ ਦਾ ਦਯਾਲਮ ਅਸ਼ੇਦੀ ਅਪੇਦੀ ਅਨਾਮ ਅਗਾਮ ਸਮਸਤੋ ਪਰਾਜ ਸਮਸਤੋ ਧਾਮ ਤੇਰਾ ਜੋ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਪੇਸ ਹੈ ਪੁਯੰਗ ਪ੍ਰਿਆ ਅਗਾਧ ਅਬਾਧ ਅਨੰਦੀ ਸਰੂਪੇ ਨਮੋ ਸਰਮਾਨੇ ਸਮਸਤ ਨਿਦਾਨੇ ਨਮਸਤ ਨਮਸਤ ਪ੍ਰਵਾਸੇ
ਨਮਸਵਾ ਗੰਜੇ, ਨਮਸਵਾ ਪੰਜੇ, ਨਮਸਵਾ ਅਕਾਲੇ, ਨਮਸਵਾ ਪਾਲੇ, ਨਮਸਰ ਦੇਸੇ, ਨਮਸਰ ਪੇਸੇ, ਨਮੋ ਰਾਜ ਰਾਜੇ, ਨਮੋ ਸਾਹ ਸਾਜੇ, ਨਮੋ ਸਾਹ ਸਾਹੇ, ਨਮੋ ਮਾਂ ਮਾਏ, ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੋਖ ਰੋਕੇ, ਨਮੋ ਸੋਖ ਸੋਖੇ, ਨਮੋ ਸਰ ਰੋਗੇ, ਨਮੋ ਸਰ ਭੋਗੇ, ਨਮੋ ਸਰ ਜੀਤਕ, ਨਮੋ ਸਰ ਪੀਸੇ, ਨਮੋ ਸਰ ਗਿਆਨਮ, ਨਮੋ ਪਰਮਤਾਨ, ਨਮੋ ਸਰ ਮੰਤਰ, ਨਮੋ ਸਰ ਜੰਤਰ, ਨਮੋ ਸਰ ਤ੍ਰਿਸ, ਨਮੋ ਸਰ ਕ੍ਰਿਸ਼ਨ, ਨਮੋ ਸਰ ਰੰਗੇ ਸਰ ਭੰਗੇ ਅਨੰਗੇ, ਨਮੋ ਜੀਵ ਜੀਵੰ, ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸ ਪ੍ਰਸਜੇ, ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ, ਸਦਾ ਸਰਬਦਾ ਰਿਧ ਸਿਧ ਨਿਵਾਸੀ, ਚਰ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਮੇ ਅਖਲ ਜੋਗੇ ਅਚਲ ਪੋਏ ਅਚਲ ਰਾਜੇ ਅਟਲ ਸਾਜੇ, ਅਖਲ ਧਰਮ ਅਲਾ ਕਰਮ ਸਰਵਦਾਤਾ ਸਰਵ ਗਿਆਤਾ ਸਰਵ ਮਾਨੇ ਸਰਵ ਮਾਨੇ, ਸਰਵ ਪ੍ਰਾਣ ਸਰਵ ਤਰਾਣ ਸਰਵ ਭਗਤਾ ਸਰਵ ਜੁਗਤਾ ਸਰਵ ਦੇਵ ਸਰਵ ਪੇਵ ਸਰਵ ਕਾਲੇ ਸਰਵ ਪਾਲੇ ਰੂਹਾਂ ਸ਼ੰਤ ਪੈ ਪ੍ਰਸਾਦ, ਆਦਿ ਰੂਪ ਅਨਾਦ ਮੁਦ ਅਜੋਨ ਪੁਰਖ ਅਪਾਰ ਸਰਵ ਮਾਨ ਤਰਮਾਨ ਦੇਵ ਅਪੇਵ ਆਦਿ ਉਦਾਰ ਸਰਵ ਪਾਲ ਸਰਵ ਕਾਲ ਸਰਵ ਕੋ ਪ੍ਰਕਾਰ, ਜਤਰ ਤਤ ਵਿਰਾਜ ਹੈ ਅਵਧੂਤ ਰੂਪ ਪ੍ਰਸਾਦ, ਨਾਮ ਠਾਮਣਾ ਜਾ ਜਾਗ ਰੂਪ ਰੰਗ ਦਾ ਰੇਖ, ਨਾਮ ਠਾਮਣਾ ਜਾ ਜਾਗ ਰੂਪ ਰੰਗ ਦਾ ਰੇਖ, ਆਦਿ ਪੁਰਖ ਅਨਾ ਆਦਿ ਪੁਰਖ ਉਦਾਰ ਮੁਦ ਅਜੋਨ ਆਦਿ ਸੇਵ ਦੇ ਸਵਰਨ ਪੇ ਜਾਗ ਰੂਪ ਰੇਖ ਨਾ ਰਾਗ, ਜਤਰ ਤਤ ਦਿਸਦ ਹੋਏ ਫਿਰ ਅਨਰਾਗ, ਨਾਮ ਕਾਮ ਵਿਹੀਨ ਭਿਖ ਧਾਮੂਨੇ ਜਾਏ ਸਰਵ ਮਨ ਸਰਬਤ ਮਨ ਸਹਿ ਮਨ ਸਾਹਿਬ, ਏਕ ਮੂਰਤ ਅਨੇਕ ਦਸ ਕੀਂਦ ਰੂਪ ਅਨੇਕ, ਖੇਲ ਖੇਲ ਅਖੇਲ ਖੇਲ ਅੰਤ ਕੋ ਫਿਰ ਏਕ, ਦੇ ਭਿਓ ਨਾ ਜਾਣੇ ਜੇ ਬੇਦ ਔਰ ਕਸੇਵ, ਰੂਪ ਰੰਗ ਨਾ ਜਾਤ ਪਾਸੋ ਜਾਣੇ ਹੀ ਕਹਿਜੇ, ਤਾਤ ਮਾਤ ਨਾ ਜਾ ਜਾ ਕੇ ਜਨਮ ਮਨ ਵਿਹੀਨ, ਚੱਕਰ ਬੱਕਰ ਫਿਰੇ ਚਤਰ ਚੱਖ ਮਾਨ ਹੀ ਪ੍ਰਤੀਮ, ਲੋਕ ਚੌਦਾਂ ਗਏ ਵਿਖੇ ਜਾਪ ਹੀ ਜਾਪ, ਆਦ ਦੇ ਅਨਾਦ ਸਾਪ ਸਭ ਜਸਾ, ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਵਰਚਿਵ ਸਿਯਮ ਗਣ ਪਜਹਾਰ, ਕਾਲ ਹੀ ਨੇ ਕਲਾ ਸੰਗ ਅਕਾਲ ਪ੍ਰਭ ਦੇਸ, ਧਰਮ ਤਾਸ ਪਰਮੈਸ ਅਪੂਤ ਲੱਖ ਭੇਸ, ਅੰਗ ਰੰਗ ਰੰਗ ਜਾ ਕੇ ਜਾਤ ਪਾਤ ਹਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਾ ਗਮ, ਆਪ ਰੂਪ ਅਮੀਕ ਅਨਸ ਏਕ ਪੁਰਸਾ ਦੂਤ, ਗਰਭ ਗੰਜਨ ਸਰਵ ਭੰਜਨ ਆਦਿ ਰੂਪ ਅਸੂਤ, ਅੰਗ ਹੀ ਨਾ ਭੰਗ ਅਨਾਦ ਏਕ ਪੁਰਖ ਅਪਾਰ ਸਰਬ ਲਾਇ ਸਭ ਕਾਇ ਸਭ ਗੋਬਰ ਦਾ ਸਰਬ ਗੰਦਾ ਸਰਬ ਹੰਦਾ ਸਰਬ ਧਿਆਨ ਵੀ ਸਰਬ ਸਾਸ ਨਾ ਜਾਣੀ ਜੇ ਰੂਪ ਰੰਗ ਅਰੇਖ, ਪਰਮ ਵੇ ਪੁਰਾਣ ਜਾ ਕੇ ਨੇਤ ਪਾਸ ਨੇਤ ਕੋਟ ਸੁਪਰਾਣ ਸਾਸ ਨਾ ਵੀ ਬਚਨ ਮਤ ਪਰਸ਼ਨ ਤੋਇ ਪ੍ਰਸਾਦ, ਗੁਣ ਗਨ ਉਦਾਰ ਮਹਿਮਾ ਅਪਾਰ ਆਸ ਅਭੰਗ ਉਪਮਾ ਅਨੰਗ ਅਨੁਭਵ ਪ੍ਰਗਮ ਨਿਸਤਨ ਅਨਾਸ ਆਜਨ ਬਹੁ ਸਹਾਨ ਸਭ ਰਾਜਨ ਰਾਜ ਭਾਨਨ ਭਾਨ ਦੇਵਨ ਦੇਵ ਉਪਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਾਰ ਰੰਗ ਕਾਲਨ ਕਾਲ ਅਨਪੁਤ ਅੰਗ ਆਭਾ ਅਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਪਨ ਕਾਮ ਅਤ ਪ੍ਰਚੰਡ ਮਿਤ ਗਤ ਅਖੰਡ ਅਲੇਸੇ ਕਰਮ ਅਦ੍ਰਿਸੇ ਧਰਮ ਸਰਬਾ ਪ੍ਰਣਾਡੇ ਅੰਡਡ ਬਾਡੇ ਚਾਚੀ ਛੰਦ ਤੋਇ ਪ੍ਰਸਾਦ, ਗੋਬਿੰਦੇ ਮੋਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਪ੍ਰਯੰ ਪ੍ਰਿਯਾਸ਼ਮ, ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਦਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਪਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੀਏ ਚਤੁਰ ਚੱਕਰ ਦਾਨੀਏ ਚਾਸ਼ੀ ਛੰਦ, ਨਾ ਸਤਰੇ ਨਾ ਮਿੱਤਰੇ ਨਾ ਪਰਮ ਨਾ ਪਿਤਰੇ ਨਾ ਕਰਮ ਨਾ ਕਾਏ ਅਜਨਮ ਅਜਾਏ, ਨਾ ਚਿੱਤਰੇ ਨਾ ਮਿੱਤਰੇ ਪਰੇ ਹੈ ਪਵਿੱਤਰੇ ਪਰਥੀ ਸੇ ਆਦਿ ਸੇ ਅਦਰ ਸੇ ਅਖਰ ਸੇ, ਭਗਤੀ ਛੰਦ ਤੋਇ ਪ੍ਰਸਾਦ ਕਾਸੇ, ਕੇ ਆਸ਼ ਦੇਸੇ ਕਿਆ ਪਿਜ ਪੇਸੇ ਕਿਆ ਕਨ ਕਰਮੇ ਕਿਆ ਪਿਜ ਪਰਮੇ ਕਿਆ ਪਿਜ ਲੋਕੇ ਕਿਆ ਸੋਕੇ ਕੇ ਅਵਧੂਤ ਬਰਨੇ ਕੇ ਅਭੂਤ ਕਰਨੇ ਕੇ ਰਾਜ ਪ੍ਰਭਾ ਕੇ ਧਰਮ ਤੁਜਾ ਹੈ ਕਿਆ ਸੋਗ ਬਰਨੇ ਕਿਆ ਸਰਵਾ ਬਰਨੇ ਕਿਆ ਜਗਤਾਂ ਕਰਤੇ ਹੈ ਕਿ ਛਤਰੀ ਛਤਰੀ ਕਿ ਬ੍ਰਹਮ ਸਰੂਪੇ ਕਿਆ ਅਨੁਭਵ ਰੂਪੇ ਕਿਆ ਆਦਿ ਦੇਵ ਕਿ ਆਪ ਪੇਵ ਹੈ ਕਿ ਚਤੁਰ ਮਹੀਨੇ ਕੇ ਕੇ ਅਧੀਨੇ ਕਿ ਰੋਜ਼ੀ ਰਜ਼ਾ ਕੇ ਰੀਮੇ ਰਿਹਾ ਕੇ ਕਿ ਭਾਗ ਬੇਐਬ ਹੈ ਕਿ ਗੈਬਲ ਗੈਬ ਹੈ ਕਿ ਫੁਲ ਗੁਨਾਹ ਹੈ ਕਿ ਸਾਹ ਸਾਹ ਹੈ ਕਿ ਕਾਨ ਗ੍ਰੰਦ ਹੈ ਕਿ ਰੋਜ਼ੀ ਦਾਂਦ ਹੈ ਕਿ ਰਾਜ ਗ੍ਰਹੀਮ ਹੈ ਕਿ ਕਰਮ ਗ੍ਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੰ ਮਾਨੀ ਹੈ ਕਿ ਸਰਬਤ ਦਾਨੀ ਹੈ ਕਿ ਸਰਬਤ ਗਾਉਣੇ ਕਿ ਸਰਬ ਪਾਉਣੇ ਕਿ ਸਰਬਤ ਦੇਸੇ
ਕਿਸਰ ਪੈਸੇ, ਕਿਸਰ ਰਾਜੇ, ਕਿਸਰ ਸਾਜੇ, ਕਿਸਰ ਦੀਨੇ, ਕਿਸਰ ਲੀਨੇ, ਕਿਸਰ ਜਾ ਹੋ, ਕਿਸਰ ਬਾਹ ਹੋ, ਕਿਸਰ ਦੇਸੇ, ਕਿਸਰ ਪੈਸੇ, ਕਿਸਰ ਕਾਲੇ, ਕਿਸਰ ਪਾਲੇ, ਕਿਸਰ ਹੰਤਾ, ਕਿਸਰ ਗੰਤਾ, ਕਿਸਰ ਪੇਖੀ, ਕਿਸਰ ਪੇਖੀ, ਕਿਸਰ ਕਾਜੇ, ਕਿਸਰ ਰਾਜੇ, ਕਿਸਰ ਸੋਖੇ, ਕਿਸਰ ਭੋਖੇ, ਕਿਸਰ ਤਰਾਣੇ, ਕਿਸਰ ਪ੍ਰਾਣੇ, ਕਿਸਰ ਸਰਬਤ ਦੇਸੇ, ਕਿਸਰ ਪੇਸੇ, ਕਿਸਰ ਮਾਨੀ, ਸਦਾ ਪ੍ਰਧਾਨੀ, ਕਿਸਰ ਜਾਪੀਏ, ਕਿਸਰ ਸਾਪੀਏ, ਕਿਸਰ ਭਾਨੇ, ਕਿਸਰ ਮਾਨੇ, ਕਿਸਰ ਇੰਦਰੇ, ਕਿਸਰ ਚੰਦਰੇ, ਸਰਬ ਕਲੀਮੇ, ਕਿ ਪਰਮ ਫਹੀਮੇ, ਕਿ ਆਗਲ ਆਲਾਮੇ, ਕਿ ਸਾਹਿਬ ਕਲਾਮੇ, ਕਿ ਅਸਲ ਵਜ਼ੂ ਹੈ, ਤਮਾਮ ਅਰਜ਼ੂ ਹੈ, ਹਮੇਸ਼ ਸਲਾਮੇ, ਸ੍ਰੀ ਗੁਰਮਦਾਮੇ, ਗਨੀਮ ਰਸ਼, ਗਨੀਮ ਰਸ਼ਕਸਤ, ਗਰੀਬ ਪ੍ਰਸਤ, ਬੁਲੰਦ ਮਕਾਨੇ, ਜ਼ਮੀਲ ਜ਼ਮਾਨੇ, ਤਮੀਰ ਤਮਾਮੇ, ਰਜ਼ੂ ਰਜ਼ਾਨੇ, ਹਰੀਫ ਅਜ਼ੀਮੇ, ਰਜ਼ਾਇਕ ਯਕੀਨੇ, ਅਨੇਕ ਉਤਰਾਂਗ ਹੈ, ਅਪੇਦ ਹੈ ਭੰਗ, ਸੀਜ਼ਲ ਨਵਾਜ਼ ਹੈ, ਗਨੀਮ ਖਰਾਜ ਹੈ, ਤ੍ਰਿਪਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਭਾਰ ਭੁਗਤ ਪ੍ਰਭਾ ਹੈ, ਸੁਜੁਤ ਸੁਦਾ ਹੈ, ਸਦੈਵ ਸਰੂਪ ਹੈ, ਅਪੇਦ ਅਨੂਪ ਹੈ, ਸਮਾਸੋ ਪਰਾਜ ਹੈ, ਸਦਾ ਸਭ ਸਾਜ ਹੈ, ਸਮਾਸੋ ਸਲਾਮ ਹੈ, ਸਦੈਵ ਆਗਾਮ ਹੈ, ਨਿਰਵਾਹ ਸਰੂਪ ਹੈ, ਆਗਾਦ ਹੈ, ਅਨੂਪ ਹੈ, ਓਂਕਾਰ ਰੂਪੇ, ਓਂਕਾਰ ਰੂਪੇ, ਅਨਾਸ ਰੂਪੇ, ਅਨੰਗੀ ਅਨਾਮੇ, ਤ੍ਰਿਪੰਗੀ ਤ੍ਰਿਕਾਮੇ, ਤ੍ਰਿਪਰਗ ਤ੍ਰਿਬਾਧੇ, ਅਗੰਜੇ ਅਗਾਧੇ, ਸੁਮੰਗ ਸਰਭਾਗੇ, ਸੁਸਰਭਾ ਅੰਦਰਾਗੇ, ਤ੍ਰਿਭਗਤ ਸਰੂਪ ਹੈ, ਅਸ਼ੇਜ ਹੈ, ਅਸ਼ੂਜ ਹੈ, ਇਨਰਕ ਪ੍ਰਾਸ ਹੈ, ਇਸੇ ਪ੍ਰਵਾਸ ਹੈ, ਨਿਰਤ ਪ੍ਰਭਾ ਹੈ, ਸਦੈਵ ਸਦਾ ਹੈ, ਵਿਭਗਤ ਸਰੂਪ ਹੈ, ਪਰਜੋਗ ਅਨੂਪ ਹੈ, ਨਿਰਤ ਸਦਾ ਹੈ, ਵਿਭਗਤ ਪ੍ਰਭਾ ਹੈ, ਆਨੁਕ ਸਰੂਪ ਹੈ, ਪਰਜੋਗ ਅਨੂਪ ਹੈ, ਚਾਚੀ ਛੰਦ ਅਪੰਗ ਹੈ, ਅਨੰਗ ਹੈ, ਅਪੇਖ ਹੈ, ਅਲੇਖ ਹੈ, ਅਪਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੇ ਹੈ, ਅਭੇ ਹੈ, ਅਭੂਤ ਹੈ, ਅਤੂਤ ਹੈ, ਅਨਾਸ ਹੈ, ਉਦਾਸ ਹੈ, ਅਤੰਦ ਹੈ, ਅਬੰਧ ਹੈ, ਅਭਗਤ ਹੈ, ਵਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸਨਿੰਤ ਹੈ, ਅਲਿਖ ਹੈ, ਅਦਿਖ ਹੈ, ਅਲੇਖ ਹੈ, ਅਪੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗਮ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜ਼ਾਦ ਹੈ, ਅਜ਼ਾਦ ਹੈ, ਚਰ ਪ੍ਰਸੰਨ ਸਰਬੰਹੰਤਾ, ਸਰਬੰਗੰਤਾ, ਸਰਬੰਖਿਆਤਾ, ਸਰਬੰਗਿਆਤਾ, ਸਰਬੰਹਰਤਾ, ਸਰਬੰਕਰਤਾ, ਸਰਬੰਪ੍ਰਾਣ, ਸਰਬੰਤ੍ਰਾਣ, ਸਰਬੰਕਰਮ, ਸਰਬੰਧਰਮ, ਸਰਬੰਯੁਕਤ, ਸਰਬੰਮੁਕਤਨ, ਸਾਵਸ਼ਾਂ ਵੈਭਵ, ਨਮੋ ਨਰਕਨਾਸੇ, ਸਦੈਵੰ ਪ੍ਰਕਾਸੇ, ਅਨੰਗ ਸਰੂਪੇ, ਅਭੰਗ ਵਿਭੂਸੇ, ਪਰਮਾਸਮ ਪਰਮਾਸੇ, ਸਦਾ ਸਭ ਸਾਧੇ, ਆਗਾਸ ਸਰੂਪੇ, ਨਿਰਬਾਧ ਵਿਭੂਸੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ, ਸਰਭੰਗੀ

ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਵਹਿ ਪ੍ਰਸਾਦ ਸੋਈਏ ਸਰਾਵਕ ਸੁਧ ਸਮੂਹ ਸਧਾਰ ਕੇ ਦੇਖ ਫਿਰ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹੋ ਮਤ ਕੋ ਨ ਦੇਵ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੇ ਪਾਏ ਕਿਰਪਾ ਹੋਸੇ ਏਕ ਰਤੀ ਮਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੋ ਸੰਗ ਸੁਰੰਗ ਸੁਆਰ ਕੋਟ ਤੁਰੰਗ ਕੁਰੰਗ ਸੇ ਕੁਲ ਪੌਣ ਕੇ ਗੌਣ ਕੋ ਜਾਤ ਨੇ ਮਾਰੇ ਭਾਰੀ ਭਜਾਨ ਕੇ ਭੂ ਬਲੀ ਬਿਦ ਨੇ ਆਪਸੀ ਸਨ ਜਾਤ ਵਿਚਾਰੇ ਇਹ ਤੇ

ਅੰਤ ਕੋ ਨਾਂਗੇ ਪਾਏ ਪਧਾਰੇ ਜੀਤ ਫਿਰ ਦੇ ਸਥਾਨ ਕੋ ਬਾਜ ਤੋ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸ ਰਿਆ ਰਾਜ ਹਜ਼ਾਰੇ ਓ ਸਫੇ ਖਪਾਨ ਕੇ ਪੁੱਤ ਕੌਣ ਕਰੇ ਜਾਤ ਵਿਚਾਰੇ ਸ੍ਰੀ ਪਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ ਤੀਰਥ ਨਾ ਦਾਦਵ ਨਾਮ ਸੰਜਮ ਨੇਮ ਅਨੇਕ ਵਸੇਖ ਵੇਦ ਪੁਰਾਣ ਕੁਤੇਵ ਪੁਰਾਣ ਜਮੀਨ ਜਮਾਨ ਸੁਭਾਨ ਕੇ ਭੇਖੇ ਪੌਣ ਆਹਾਰ ਜਤੀ ਜਤਾ ਸਵੇ ਸਭ ਜਾ ਹਜ਼ਾਰ ਦੇਖੇ ਸ੍ਰੀ ਭਗਵਾਨ ਭਜੇ ਬਿਨ ਪੁੱਤ ਏਕ ਰਤੀ ਬਿਨ ਏਕ ਨਾ ਲੇਖੇ ਸੁਧ ਸੁਭਾ ਦ੍ਰੰਤ ਦਵਾਹ ਸੋ ਸਾ ਸੁਨਾ ਤੁਰ ਜਾਨ ਦਲੇਂਗੇ ਭਾਰੀ ਗਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੇ ਨਾ ਹਲੇਂਗੇ ਤੋਰ ਅਰੀਨ ਮਰੋਰ ਮਾਸ ਮਾਤੇ ਮਤੰਗਲ ਮਾਂ ਮਲੇਂਗੇ ਸ੍ਰੀ ਬਸਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਵੀਰ ਅਪਾਰ ਬੜੇ ਬੜਿਆਰ ਵਿਚਾਰੇ ਸਾਰੀ ਧਾਰ ਪਛਾਈਆ ਤੋਰ ਦੇਸ ਮਿਲੇ ਤੋਂ ਮਾਸ ਮਾਤੇ ਜਾਣਗੇ ਮਾਨ ਮਲੇ ਗਾੜੇ ਗਿਰਾਣ ਕੇ ਤੋੜ ਹਾਸ ਬਾਤ ਨਹੀਂ ਜਗਚਾਰ ਰਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕੋ ਅਨੇਕ ਸੋ ਏਕ ਦਵਾਈਆ ਦਾਨ ਦੇ ਫਨਿੰਦਰ ਸੱਚ ਊਤ ਫੇ ਖੁਫਾਨ ਜਪੇਂਗੇ ਜੀ ਵਿੱਚ ਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਸਪੇਂਗੇ ਪੁਨ ਪ੍ਰਤਾਪ ਬਾੜ ਜਾਏ ਤੁਨ ਪਾਪਨ ਕੇ ਵਪੁੰਜ ਖਪੇ ਸਾਧ ਸਮੂਹ ਬਰਸਨ ਫਿਰੇ ਜਗ ਸਤਰ ਸਵੇ ਅਲੋਕ ਜਪੇ ਮਾਨ ਮਹਿੰਦਰ ਕੀ ਜਦਨ ਰਾਤ ਜੋ ਤੁਰ ਲੋਕੋ ਰਾਜ ਕਰੇਂਗੇ ਓਟ ਇਸਨਾਨ ਗਜਾਦ ਅਨੇਕ ਸੰਸਾਰ ਭਰੇ ਬ੍ਰਹਮ ਮਹੇਸ਼ ਬਸ ਸਚਿਵ ਅੰਤ ਫਸੇ ਫਾਸ ਭਰੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੇ ਕਾ ਭਉ ਜੋ ਦੋ ਲੁਜ ਮੂੰਦ ਕਹਿ ਬੈਠ ਭਗਤਾਨ ਲਗਾਇਓ ਨਾਤ ਫਿਰੋ ਸਾਸ ਮੰਦਰ ਲੋਕ ਪਰਲੋਕ ਆਇਓ ਬਾਸ ਕਿਉ ਵਖਿਆਣ ਸੋ ਬੈਠ ਕੇ ਐਸੇ ਤੇ ਬੈਸ ਬਤਾਇਓ ਸਾਚ ਕੌਸੋ ਲਿਓ ਸਭੇ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ ਸਾਚ ਕੌਸੋ ਲਿਓ ਸਭੇ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ ਕਾਹੁਲੇ ਪਾਨ ਪੂਰ ਧਰਿਓ ਸਰ ਕਾਹੁਲੇ ਲੈਂਗਰੇ ਲਟਕਾਇਓ ਕਾਹੁਲ ਖਰਾ ਵਾਚਿਤ ਸਮੇ ਕਾਹੁ ਪਛਾ ਕੋ ਸੀਸ ਨੋ

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਵਿਓ ਬਾ ਬੇਨਤੀ ਚੋ ਪਈ ਹਮਰੀ ਕਰੋ ਆਦਰ ਅਚਾ ਪੂਰਨ ਹੋਏ ਚਿਤ ਕੀ ਇੱਛਾ ਸਾਫ ਚਰਨ ਮੰਦ ਰਹੇ ਹਮਾਰਾ ਆਪਣਾ ਜਨ ਕਰੋ ਪਰਤ ਪਾਰਾ ਹਮਰੇ ਤੋਂ ਸਭੇ ਤੁਮ ਕਹੋ ਆਪ ਆਦੇ ਮੋਹੇ ਬਚਾਓ ਸੁਖੀ ਵਸੇ ਮੋਰੋ ਪਰਵਾਰਾ ਸੇਵ ਸਿੱਖ ਸਭੇ ਕਰਤਾਰਾ ਮੋਰ ਸ਼ਾਨਿਜ ਕਰ ਦਇਆ ਕਰੀਏ ਸਭ ਬੈਨ ਕੋ ਆਸ ਕਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪਿੰਗ ਰਹੇ ਪਿਆਸਾ ਤੁਮੇ ਛਾੜ ਕੋ ਅਵਰ ਅੰਤ ਆਉ ਜੋ ਪਰ ਚਾਹੁੰ ਸੋ ਤੁਮ ਦੇ ਪਾਉ ਸੇਵ ਸਿੱਖ ਹਮਾਰੇ ਤਾਰੀਏ ਚੁੰਟ ਸੁਤਰ ਮਾਰੇ ਮਾਰੀਏ ਆਪ ਆਦੇ ਮੁਝੇ ਵਰੀਏ ਮਰਨ ਕਾਲ ਕੇ ਤਰਾਸ ਵਰੀਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸੋ ਜੋ ਕਰੋ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬਾਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਸਿਕੰਤਾ ਕਾਲ ਪਏ ਬ੍ਰਹਮਾ ਬਪਤਰਾ ਕਾਲ ਪਏ ਸ਼ਿਵ ਜੀ ਬਪਤਰਾ ਕਾਲ ਪਏ ਕਿਰਪ ਸਭ ਕਸਾ ਸਗਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਵੇਦ ਰਾ ਬ੍ਰਹਮਾ ਜੋ ਸੀਓ ਜਮਨ ਕਾ ਸਾ ਲੋਕ ਸਵਾਰਾ ਨਮਸਕਾਰ ਤਾ ਹਮਾਰਾ ਜਮਨ ਕਾ ਸਭ ਜਗਤ ਬਣਾਇਓ ਦੇਵ ਤੈ ਜਸ ਉਪਜਾਇਓ ਆਦ ਅੰਤ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਭ ਪ੍ਰਜਾ ਜਿਨੇ ਆਪ ਸਵਾਰੀ ਸਿਵਕਰ ਕੋ ਸਭ ਗੁਣ ਸੋਧੀਓ ਸਤਨ ਕੋ ਬਲ ਮੁਬਤ ਕੀਓ ਘੜ ਘੜ ਗਏ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੌਂਚਰ ਸੂਲਾ ਸਭ ਕਿਰਪਾ ਤਿਸਕਾ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੇ ਘੜ ਘੜ ਗਏ ਪੜ ਪੜ ਕੇ ਜਾਣੇ ਜਾਵ ਕਰ ਕਰਾ ਕਰਤਾਰਾ ਪ੍ਰਜਾ ਧਰਤਾ ਦੇਹ ਅਪਾਰਾ ਜਾਵਿਓ ਕਰ ਕਰ ਤੋ ਕਬ ਤੋਮੇ ਮਿਲ ਤੋ ਦੇਹ ਧਰ ਸਭ ਜੇ ਤੇ ਬੰਸ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲ ਜਾਣ ਤੋ ਵੇਦ ਪੇਦਾਰ ਆਲ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀ ਅਨਾਦ ਸਮ ਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪਿਓ ਨਾ ਪਾਪਤ ਪੇਦਾ ਤਾ ਕੋ ਕਰ ਪਹਾਣ ਮਾਨ ਮਹਾ ਮੂੜ ਕਿਸ ਪੇਣਾ ਮਹਾ ਦੇਵ ਕਹਿ ਸਦਸ ਨਿਰੰਕਾਰ ਚਿੰਤ ਨੈ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਸਦਾ ਪਰ ਸੰਸਾਰਾ ਏਕ ਰੂਪ ਅਨੂ ਸਰੂਪ ਰੰਗ ਪਿਓ ਰਾਮ ਕੀ ਫੂਪਾ ਅੰਡ ਜਜੇਰ ਸੇ ਤਜਕਿਨੀ ਉਸ ਬਜ ਖਾਨ ਬਹੁ ਰਜਨੀ ਕਹੂ ਫੁੱਲ ਰਾਜਾ ਹੋਏ ਬੈਠਾ ਕਹੂ ਸਿਰਫ ਸੰਗ ਇਕੈਠਾ ਸਿਗਰ ਸੇ ਦਿਖਾਇ ਅਚਮ ਆਦ ਜਗਾ ਸਰੂਪ ਸਮ ਅਬ ਰਸ਼ਾ ਮੇਰੀ ਤੁਮ ਕਰੋ ਸੇਖੋ ਬਾਰ ਸਿੱਖ ਸੰਗ ਰੋ ਦੁਸ਼ਟ ਜਿਤੇ ਉੱਠ ਉਤਪਾਤਾ ਦੁਸ਼ਟ ਜਿਤੇ ਉੱਠ ਉਤਪਾਤਾ ਸਕਲ ਮਲੇਸ਼ ਕਰੋਣ ਘਾਤਾ ਜੇ ਉਹ ਸਭ ਤੋਂ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਏ ਪਰੇ ਪੁਰਖ ਜਮ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸੜਾਏ ਜੋ ਕਾਲ ਕੋ ਇੱਕ ਬਾਤ ਹੈ ਤਾ ਕਾਲ ਨਿਟ ਆਏ ਰਚਾ ਹੋਏ ਤਾਂ ਸਭ ਗਾਲ ਦੁਸ਼ਟ ਰਿਸ਼ਟ ਰੇ ਤਤਕਾਲ ਕਿਰਪਾ ਦ੍ਰਿਸ਼ਟਨ ਜਾਇਨ ਹਰੋ ਤਾ ਕੇ ਤਾਪ ਤਨਕ ਮੈਂ ਹਰੋ ਰਿਦ ਸਿਧ ਕਰ ਮੋਹ ਸਭ ਹੋਈ ਦੁਸ਼ਟ ਸ਼ਾਹ ਸਵਸ ਕਰ ਹੋਈ ਏਕ ਬਾਰ ਜੇ ਤੁਮੇ ਸੁਭਾਰਾ ਕਾਲ ਪਾ ਦਿੱਤਾ ਹੈ ਬਾਰ ਜਿਨਾ ਨਾਮ ਤਿਆਰੋ ਕਹਾ ਦਾਸ ਦੁਸ਼ਟ ਲੋਕ ਤੇਰਾ ਖੜ ਕੇ ਤੁਮੇ ਸਨ ਤਿਆਰੀ ਆ ਪਾ ਦੇ ਲਿਓ ਬਾਰੇ ਸਰਬ ਡੋਰ ਮੋਹ ਸਹਾਈ ਦੁਸ਼ਟ ਲੋਕ ਤੇ ਲਿਓ ਬਜਾਏ ਕਿਰਪਾ ਕਰੀ ਹਮ ਪੈ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾ ਦਾ ਕਿਰਪ ਸਗਲ ਦੇ ਕੋ ਹਰਤਾ ਦੁਸ਼ ਦੁਖ ਨੂੰ ਕੋ ਛਾਇਆ ਕਰਤਾ ਸ੍ਰੀ ਹਸਤਾ ਜੋ ਭੈ ਦਿਆਲਾ ਪੂਰ ਕਰਾਂ ਗ੍ਰੰਥ ਸਤਕਾਲ ਮਨ ਮਾਸ਼ਤ ਫਲ ਪਾਵੇ ਸੋਈ ਦੂਬ ਰਤ ਸੇ ਪਿਆਸ ਕੋਈ ਅੜਿਲ ਸੁਨੇ ਗੁੰਗ ਜੋ ਜਾਏ ਸੁਰਸ ਨਾ ਪਾਵੇ ਸੁਨੇ ਮੂੜ ਚਿਤ ਲਾਏ ਚਤੁਰਤਾ ਆਵੇ ਦੁਖ ਦਰਦ ਪਾਉ ਨਿਕਟਣਾ ਤੰਦਾਰ ਕਹਿ ਰਹੇ ਹੋਇਓ ਜਾ ਕੇ ਇੱਕ ਵਾਰ ਚੌਪੇ ਕਹਿ ਚੌਪੇ ਸੰਭ ਸਤਰਾ ਸਾਸ ਬਣੀ ਜੇ ਅੱਧ ਸਾਸ ਮੰਦੀਨ ਕਹੀ ਜੇ ਬਹਾਦਰ ਸੁਦੀਆ ਸੁਮੀਰ ਵਾਰਾ ਤੀਰ ਸੁਤੰਤਰ ਗ੍ਰੰਥ ਸੁਧਾਰਾ ਸੋਈਆ ਪਾਏ ਗਏ ਜਾਵਤੇ ਤੁਮਰੇ ਸਾਫਤੇ ਕੋ ਆਹ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਪੁਰਾਣ ਉਂਡੇ ਕਹਿਮਤ ਏਕ ਨਾ ਮਾਨਿਓ ਸਿਮਰ ਸਾਸ ਬੇ ਸਭੇ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਮਾਨ ਕੇ ਪਰਾ ਸ੍ਰੀ ਅਸਮਾਨ ਕਿਰਪਾ ਤੁਮਰੇ ਕਰ ਮੈਂ ਨਾ ਕਹੋ ਸਭ ਤੋਂ ਹੈ ਬਿਕਾਨਿਓ।

ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸੰਨ ਆਨੰਦ ਪਾਇਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਧੀ ਮਨ ਵਜੀਆਂ ਆਵਾਜ਼ ਆਈਆਂ ਰਾਗ ਰਤਨ ਪਰਿਵਾਰ ਪਾਈਆਂ ਸ਼ਬਦ ਗਾਉਣ ਆਈਆਂ ਸ਼ਬਦ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾ ਆਨੰਦ ਹੋਇਆ

Sara, Savanangala, Samaraswami, Sokomanovisare, Kahananga Manuere, Sodaro Harnade, Sache Sava, Kana Hikartere, Karta Tere Savkshe, Jete Sopavi, Sadas Salateri, Naman Vasare, Namjinka Manvasa, Vajesh of the Kareri, Kahananga Sache Sai. ਕਿਆ ਨਹੀਂ ਕਰਦੇ ਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਹ ਸੁਖਮਨ ਆਏ ਵਸਿਆ ਜਿਨ ਸ਼ਾਹ ਸਾਹਿਬ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵੜਿਆਈਆਂ ਕਹਿ ਨਾ ਸੁਣੋ ਸੰਤੋ ਸਭ ਤੁਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸਪਾ ਕੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੁਰਵਸ ਕੀਤੇ ਪੰਜ ਦੂਤ ਦਵਾਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰਾ ਨਾ ਵਾਜੇ ਸਾਚੀ ਲਿਵੇ ਦੇਹਰ ਮਾਣੀ ਦੇਹਰ ਮਾਣੀ ਲਿਵੇ ਬਜਮ ਕਿਆ ਕਰੇ ਵਿਚਾਰਿਆ ਤੁਝ ਵਾਸ ਮਤ ਕੋਏ ਨਾਹੀ ਕਿਰਪਾ ਕਰ ਮਰਵਾਰਿਆ ਇਸ ਨੂੰ ਥਾਉ ਨਾਹੀ ਸ਼ਬਦ ਲਾ ਸਵਾਰਿਆ ਕਹੇ ਨਾਨਕ ਲਿਵੇ ਬਜਮ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋਏ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਦੋਂ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦੈਸ ਇੱਕ ਨਾਮ ਲਾਭ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨਮ ਪਾਵੇ ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ ਅਕਥ ਕਰੀ ਕਿਤ ਦੁਆਰੇ ਪਾਈਏ ਤਨ ਮਨ ਤਨ ਸਸੋ ਗੁਰ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨਿਆ ਗੁਰੂ ਕੇ ਗਾਓ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਟਗੋਲੀ ਪਾਇਆ ਕੁਰਬਾਨ ਕੀਤਾ ਤਸੇ ਵਿਟੋ ਜਿਨ ਮੋਹ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਾਹ ਸੰਭਾਲੇ ਇਹੋ ਕਟਾਮ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ ਸਾਥ ਤੇਰੇ ਚੱਲੇ ਨਾਹੀ ਜਿਸ ਨਾਲ ਕਿਉਂ ਜਿਤਲਾਈਏ ਐਸਾ ਕੰਮ ਲੈ ਨਾ ਕੀਜੇ ਜਿਤ ਅੰਤ ਪਛੋ ਦਿਤਾਈਏ ਸਤਿਗੁਰ ਗ੍ਰਾਮ ਦੇ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਾਹ ਸੰਭਾਲੇ ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਲ ਸਭ ਖੇਲ ਤੇਰਾ ਕਿਆ ਕਹੋ ਆਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਜੀ ਜਾਂ ਸਤ ਧੋ ਪਾਏ ਇੱਕ ਵੇਖ ਪਰਸਨ ਆਇਆ ਲਭ ਲੋ ਅਹੰਕਾਰ ਜੋਗਾ ਸਤਿਗੁਰ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕਹਿ ਵਿਖਮ ਮਾਰ ਚੱਲਣਾ ਲਭ ਲੋ ਅਹੰਕਾਰ ਦਾ ਦੱਸਣਾ ਬਹੁਤ ਨਾ ਹੀ ਬੋਲਣਾ ਖਨਿਓ ਤਿੱਖੀ ਵਾਲੋ ਨਿੱਕੀ ਫੇਰ ਤੂੰ ਮਾਰਗ ਜਾਣਾ ਗੁਰ ਪ੍ਰਸਾਦ ਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ ਕਹੇ ਨਾ ਚਾਲ ਭਗਤਾ ਜੋਗੋ ਜੋ ਨਰਾਲੀ ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜੇ ਤੂੰ ਚਲਾਏ ਤੇ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜੇ ਨਾਮ ਲਾਏ ਸੇ ਹਰ ਸਦਾ ਤੇ ਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਵੇਚ ਲਾ ਇਹੋ ਸੋਹਲਾ ਸਭ ਸੁਹਾਵਾ ਸਭ ਦੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ ਇਹੋ ਤਿੰਨਕੇ ਮਨ ਵਸਿਆ ਜਿਹਨੂੰ ਤੁਰੋਂ ਲਿਖਿਆ ਪਾਇਆ ਇੱਕ ਫਿਰ ਇੱਕ ਡੇਰੇ ਕਰਾਂ ਗੱਲਾਂ ਗਲੀ ਕਿਰਨਾ ਪਾਇਆ ਕਹੇ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ ਫਿਰ ਤੋ ਹੋਏ ਸੇ ਜਨਾ ਜਿੰਨੀ ਹਰ ਧਿਆਇਆ ਹਰ ਧਿਆਇਆ ਫਿਰ ਤੋ ਹੋਇਆ ਗੁਰਮੁਖ ਜਿਨੀ ਧਿਆਇਆ ਫਿਰ ਤੋ ਮਾਤਾ ਪਿਤਾ ਕੁਟੁੰਬ ਸਹਿਸ ਫਿਰ ਸਗ ਸੁਭਾਇਆ ਕਹਿ ਦੇ ਪਿਤ ਸੁਣ ਦੇ ਪਿਤ ਸੇ ਪਿਤ ਜਿੰਨੀ ਮਨ ਵਸਾਇਆ ਕਹੇ ਨਾਨਕ ਸੇ ਪਿਤ ਜਿੰਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਉਪਜੇ
ਮੇਰੇ ਸਹੀ ਜੈਸਾ ਐਸਾ ਨਾ ਜਾਏ ਨਹੀਂ ਜਾਏ ਸਹਿਸਾ ਕਿਤੇ ਸਨ ਨਹੀਂ ਜਾਏ ਸਹਿਸਾ ਕਿਤੇ ਸਨ ਔਰ ਰਹੇ ਕਰਮ ਗਵਾਏ ਸਹਿਸੇ ਜਿਉ ਮਲੀਨ ਹੈ ਕਿਤੇ ਸੰਜਮਤ ਹੋਤਾ ਜਾਏ ਮਨ ਧੋਵੋ ਸ਼ਬਦ ਲਾ ਕੋ ਹਰ ਸੋ ਰੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਸਹਿਸਾ ਬਜਾਏ ਜਿਉ ਮਿਲ ਜਿਉ ਮਿਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮਿਲੇ ਤਿੰਨ ਜਨਮ ਜੋ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਨ ਮਨੋ ਵਿਸਾਰਿਆ ਵੇਦਾਂ ਬਿਨਾ ਉੱਤਮ ਸੋ ਸੁਣੇ ਨਾ ਫਿਰ ਇਹ ਜੋ ਬੇਤਾ ਲਿਆ ਕਹੇ ਨਾਨਕ ਜਨ ਸਤ ਜਾ ਕੂੜੇ ਲਾ ਕੇ ਤਿੰਨ ਜਨਮ ਜੋ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਦਾ ਨਿਰਮਲ ਜਿਉ ਨਿਰਮਲ ਸਤਿਗੁਰ ਕਰਨੀ ਕਮਾਣੀ ਕੂੜ ਕਿਸੋ ਪਹੁੰਚੇ ਨਾ ਮਨਸਾ ਸੱਚ ਸੁਣਾਣੀ ਜਨਮ ਰਤਨ ਜੀ ਖੱਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇ ਸਨਮੁਖ ਹੋਵੇ ਹੋਵੇ ਤਾਂ ਸਨਮ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਦਿਆਏ ਅੰਤਰੋ ਆਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਨ ਗੁਰਬਰੇ ਅਮਰ ਨਾ ਜਾਣੇ ਕੋਈ ਕਹੇ ਨਾਨ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਮੇਰੇ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸੇ ਕੋਈ ਪਾਵੇ ਮੁਕਤ ਨਾ ਹੋਰ ਸੇ ਕੋਈ ਪੁੱਛੋ ਪਵੇਕੀਆ ਜਾਏ ਅਨੇਕ ਜੀਵਨੀ ਭਰਮ ਆਵੇ ਪਰ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਜ ਚਰਣੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਪਰ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰ ਕਹੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕਰੀ ਬਾਣੀਆਂ ਸਨ ਬਾਣੀ ਜਿਨ ਕੋ ਨਦ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਾਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵ ਇਹ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰ ਬਾਝੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਾਰੋ ਨਿਤ ਕਰੇ ਰਸਨਾ ਕਹਿ ਕਛੂ ਨਾ ਜਾਣੇ ਜਿੱਤ ਜਿਨ ਕਹਿ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨ ਸਤਿਗੁਰ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ੋਰ ਤਨ ਹੈ ਹੀਰੇ ਜਿੱਤ ਜਾਓ ਸ਼ਬਦ ਰਤਨ ਚਿਤ ਮਨ ਲੱਗਾ ਇਹੋ ਆਸਮਾ ਸ਼ਬਦ ਸੇ ਦੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜਾਓ ਸ਼ਿਵ ਸਕਤ ਹੈ ਆਪ ਪਾ ਕੇ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆ ਵੇਖੇ ਗੁਰਮੁਖ ਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇਹ ਸੋ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸਾਧ ਪੁੰਨ ਪਾਪ ਵਿਚਾਰ ਦੇ ਤੱਤੇ ਸਾਰਨ ਜਾਣੀ ਤੱਤੇ ਸਾਰਨ ਜਾਣੀ ਗੁਰੂ ਬਾਝੋ ਤੱਤੇ ਸਾਰਨ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਰ ਹਰ ਲਾਗੇ ਜਾਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕੋ ਮਨੋ ਵਿਸਾਰੇ ਮਨੋ ਕੋ ਵਿਸਾਰੇ ਵਰਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕੋ ਪੋਏ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਏ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕ ਇਹ ਵਰਦਾਤਾ ਸੋ ਕੋ ਮਨੋ ਵਿਸਾਰੀਏ ਜੈਸੀ ਅਗਰ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਕਿਸਮ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾਤ ਭਾਣਾ ਦਾ ਜੰਮਿਆ ਪਰਿਵਾਰ ਭਲਾ ਪਾਇਆ ਲੇ ਛਿਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸੇ ਮੋਹ ਉਪਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾ ਗਈ ਤਿੰਨੀ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵੇਲਾ ਆਏ ਐਸਾ ਸਤਿਗੁਰ ਜੇ ਮਿਲੇ ਜਿਸ ਨੂੰ ਸਿਰ ਸੋਪੀਏ ਵਿੱਚੋਂ ਆਪ ਜਾਏ ਜਿਸਦਾ ਜੀਵ ਤੁਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪ ਮੁਲਕ ਭਾਤ ਨਾ ਕੇ ਨਾਨਕਾ ਜਨਾ ਪੱਲੇ ਪਾਏ ਹਰ ਆਸ ਮੇਰੀ ਮਨ ਬਣ ਜਾ ਰਹਾ ਹਰ ਆਸ ਮੇਰੀ ਮਨ ਬਣ ਜਾ ਰਹਾ ਸਤਿਗੁਰ ਦੇ ਰਾਸ ਜਾਣੀ ਹਰ ਨੇ ਜਪਿਓ ਜਿਉ ਲਾਹਾ ਖੱਟਿਓ ਦਿਹਾੜੀ ਇਹੋ ਤਾਂ ਤਿੰਨਾ ਮਿਲਿਆ ਜਿਹਨਾਂ ਆਪੇ ਪਾਣਾ ਕਹੇ ਨਾਨਕ
ਰਾਸ ਮੇਰੀ ਮਨ ਹੋ ਆਵਣ ਜਾਰਾ ਇਹ ਰਸਨਾ ਤੁਹਾਰਾ ਰਾਸ ਰਹੀ ਤੇ ਇਹ ਰਸਨਾ ਤੁਹਾਰਾ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਸ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੋੜ ਤ੍ਰਿਸ਼ਨਾ ਲਾ ਕੇ ਆਏ ਇਹ ਹਰਸ ਗਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਸਭ ਵਿਸਰੇ ਜਾਰ ਵਸੇ ਮਨ ਆਏ ਇਹ ਸਰੀਰ ਮੇਰਿਆ ਹੱਥੋਂ ਮੈਂ ਜੋਤ ਰੱਖੀ ਧਾਤੂ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਧਾਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਇਆ ਜਗ ਦਿਖਾਇਆ ਗੁਰਪ੍ਰਸਾਦ ਪੁੱਜਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਕਹੇ ਨਾਨਕ ਸਿਸਕਾ ਮੂਲ ਰਚਿਆ ਜੋਤ ਰਾਖੀ ਧਾਤੂ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਲੈ ਸਖੇ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾ ਕੇ ਦਿਸ ਭਾਗੇ ਆਪਣਾ ਪਰ ਜਾਪੇ ਅਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਸਭ ਭੋਗੋ ਕਹੇ ਨਾਨ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ ਇਹ ਸਰੀਰ ਆ ਮੇਰਿਆ ਇਸ ਜਗ ਮੈਂ ਆਏ ਗਏ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੁਧ ਸਰੀਰ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਸਾ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦ ਜੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਇਆ ਜਿਨ ਸਤਿਗੁਰ ਸੋ ਚਿਤ ਲਾਇਆ ਇਹ ਨੇਤਰੋ ਮੇਰਿਓ ਹੱਥੋਂ ਮੈਂ ਜੋ ਤਰੀ ਹਰ ਬਿਨੇ ਵਰਨਾ ਦੇਖੋ ਕੋਈ ਹਰ ਬਿਨੇ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਉਹ ਵੇ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦ ਬੁੱਝਿਆ ਜਾ ਵੇਖ ਹਰ ਇੱਕ ਹੈ ਹਰ ਬਿਨੇ ਵਰਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ ਇਹ ਸਰਵਣੋ ਮੇਰਿਓ ਸਾਚੇ ਸੁਰਨੇ ਨੂੰ ਪਠਾਏ ਸਾਚੇ ਸੁਰਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇ ਸੁਣੇ ਮੰਤਰ ਹਰਿਆ ਹੋਆ ਰਸਨਾ ਰਸ ਬਾਣੀ ਸੱਚ ਅਲੱਖ ਵਡਾਣੀ ਤਾਂ ਹਕੀਕਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਰਨੇ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਇਆ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਵ ਨਵ ਨਿਧ ਤੇ ਸ਼ਾਂਤ ਨ ਜਾਏ ਪਾਇਆ ਕਹੇ ਨਾਨਕ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਜਾ ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚੇ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਤੇ ਆਵੇ ਜਾ ਦੁੱਧ ਪਾਵੇ ਗੁਰਮੁਖ ਜਿੰਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਹਿਲਾ

ਸੁਣ ਤੇ ਪੁਨੀ ਤੇ ਕਹਿ ਤੇ ਪਵਿੱਤ ਸਤਿਗੁਰੂ ਰਹਾ ਭਰਪੂਰੇ ਬਿਨਵਣ ਤੋਂ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀ ਤੇ ਕਹਿ ਤੇ ਪਵਿੱਤ

ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ

Guru, Hua, Guru, Hua, Guru, Hua, Guru, Hua, Guru, Hua, Guru, Hua, Guru, Hua.

ふわぐるふわぐるふわぐるふわぐるふわぐるふわぐるふわぐるふわぐるふわぐるふわぐる

Good.

Good,

ਵਿਸਮਾਤ ਰੂਪ ਵਿਸਮਾਤ ਰੰਗ ਵਿਸਮਾਤ ਨਾ ਕੇ ਫਿਰੈ ਜੰਤ ਵਿਸਮਾਤ ਪਾਨ ਵਿਸਮਾਤ ਪਾਨ ਵਿਸਮਾਤ ਕਨੇ ਖੇਡਾ ਬਿਟਾਣੀ ਵਿਸਮਾਤ ਧਰਤੀ ਵਿਸਮਾਤ ਖਾਣੀ ਵਿਸਮਾਤ ਸਾਧ ਲੱਗੇ ਪ੍ਰਾਣੀ ਵਿਸਮਾਤ ਸੰਜੋਗ ਵਿਸਮਾਤ ਵਿਜੋਗ ਵਿਸਮਾਤ ਭੁੱਖ ਵਿਸਮਾਤ ਭੋਗ ਵਿਸਮਾਤ ਸਿਫਤ ਵਿਸਮਾਤ ਸਲਾਹ ਵਿਸਮਾਤ

ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਵ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ।

ਕੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਹਨ ਵਰਤਨ ਸਰਬ ਜੰਜਾ ਨਾਨਕ

ਸਤਿਗੁਰ ਵਿੱਚ ਆਪ ਰੱਖਿਆ ਉਹਨੂੰ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਹਾਂ ਚ ਆਇਆ, ਹਾਂ ਚ ਗਿਆ, ਹਾਂ ਚ ਜੰਮਿਆ, ਹਾਂ ਚ ਮੂਆ, ਹਾਂ ਚ ਦਿੱਤਾ, ਹਾਂ ਚ ਲਾਇਆ, ਹਾਂ ਚ ਖੱਟਿਆ, ਹਾਂ ਚ ਗਾਇਆ, ਹਾਂ ਸੱਚਿਆਰ ਕੂੜਿਆਰ, ਹਾਂ ਚ ਪਾਪਨ ਵਿਚਾਰ, ਹਾਂ ਚ ਨਰ ਸੁਰਗ ਅਵਤਾਰ, ਹਾਂ ਵਿੱਚ ਹੱਸੈ, ਹਾਂ ਚ ਰੋਵੇ, ਹਾਂ ਚ ਭਰੀਏ, ਹਾਂ ਵਿੱਚ ਹੋਵੇ, ਹਾਂ ਵਿੱਚ ਜਾਤੀ ਜਿਨਸੀ ਖੋਵੇ, ਹਾਂ ਵਿੱਚ ਮੂਰਖ, ਹਾਂ ਵਿੱਚ ਸਿਆਣਾ, ਮੁੱਖ ਮੁਕਤ ਕੀ ਸਾਰ ਨਾ ਜਾਣਾ, ਹਾਂ ਵਿੱਚ ਮਾਇਆ, ਹਾਂ ਵਿੱਚ ਛਾਇਆ, ਹਾਂ ਮੈਂ ਕਰ ਕਰ ਜਨ ਤੇ ਪਾਇਆ, ਹਾਂ ਮੈਂ ਬੁੱਝ ਹੈ ਤਾਂ ਦਰਸੂਜੈ ਗਿਆਨ ਵੀ ਹੁਣ

ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨ।

ਮਨ ਉਤਰੇ ਤਨ ਕਰੇ ਹੱਛਾ ਤੋਏ ਸੱਚ ਤਾਂ ਕਰ ਜਾਣੀ ਜਾਂ ਸੱਚ ਧਰੇ ਪਿਆਰ ਨਾ ਸਮਾ ਰਹਿਸੀ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀ ਹੈ ਜਾਂ ਜੁਗਤ ਜਾਣ ਜੀਓ ਧਤ ਕਹਿ ਸਾਧ ਕਹਿ ਵਿਸਦੇ ਕਰਤਾ ਬੀਓ ਸੱਚ ਤਾਂ ਪਰ ਜਾਣੀ ਹੈ ਜਾਂ ਸਖ ਸਚੀ ਲੇ ਦਇਆ ਜਾਣੇ ਜੀ ਕੀ ਕਛਪਨ ਦਾਨ ਕਰੇ

0: ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਸਤਿਗੁਰ ਗਿਆਨ ਸਤਿਗੁਰ ਵੇਦ ਸਤਿਗੁਰ ਬ੍ਰਾਹਮਣ ਕਤਰੀ ਸਤਿਗੁਰ ਸੁਰ ਸਤਿਗੁਰ।

ਸਤਿਗੁਰ ਵਿੱਚੋਂ ਬਾਦ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਹਨੇ ਦਰਜਕਤ ਨਿਹਾਲਿਆ ਖਸਮ ਛੋੜ ਦੂਜਾ ਲਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹਬ ਥਵਰ ਲੱਗ ਨੇ ਵਿਚਾਰਿਆ ਕਰ ਕਿਰਪਾ।

ਤੇਰਾ ਅਤ ਦੀਰਗਤ ਮੁੱਚ ਓਹ ਜਿਆ ਵਿਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮਣਿਆ ਵੈ ਪਤ ਮਿੱਠ ਤੇ ਨਿਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋਈ ਨਿਵੇ ਨਾ ਕੋਈ ਧਰਤ ਰਾਜ।

ਬਗਲ ਸਮਾਦੰ ਮੁੱਖ ਝੂਠ ਵਿਭੂਖਣ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਈ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚਵ ਕਰਮੰ।

ਮਨ ਕੂੜ ਰਿਹਾ ਪ੍ਰਭੂ, ਮੱਥੇ ਟਿੱਕਾ ਤੇੜ ਧੋਤੀ ਖਾਏ, ਹੱਥ ਛੁਰੀ ਜਗਤ ਕਸਾਏ, ਨੀਲ ਵਸਤ ਪੈਰ ਹੋਏ ਪ੍ਰਵਾਣ, ਮਲੇਸ਼ ਤਾਂ ਲੈ ਕੁਝੇ ਪ੍ਰਾਣ, ਪਾਥਿਆ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਦੇਖੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆ, ਮੱਤ ਫਿੱਟੇ ਮਨ ਫਿੱਟੇ, ਅੰਨ ਸਾਡਾ ਫਿੱਟੇ।

ਸ਼ਲੋਕ ਮਹਲਾ ਪਹਿਲਾ। ਜੇ ਮੋਹਕਾ ਕਰਮ ਹੋਇਆ ਕਰਮੈ ਪਿਤਰੀ ਦੇ ਅੱਗੇ ਵਸਤ ਸਨਿਹਾਨੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਲਾਲ ਕੇ ਮੁਸਫੀਏ ਕਰੇ ਨਾ।

ਹੁਕਮ ਅਹਲਾ ਪਹਿਲਾ ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਨੇ ਅੰਨ ਕੇ ਜੀਆਂ ਬਾਜਨਾ ਕੋਏ ਪਹਿਲਾ ਪਾਣੀ ਜੀਉ ਹੈ।

ਹੌਲੀ ਸਤਿਗੁਰ ਵੱਡਾ ਕਰਸਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਧਨ ਦਰੀ ਆਈਆਂ ਦਸ ਭਾਣਾ ਤਮਨ ਵਸਾਈਆਂ ਕਰੋ ਕਮਸਤਕ ਹੱਥ ਧਰ ਵਿੱਚ ਮਰਕਟੀਆਂ ਵਰਿਆਈਆਂ ਸਹਿ ਤੁੱਠਾ ਨੌਣ ਪਾਈਆਂ।

ਪੰਡ ਮੀਏ ਪੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੁਆ ਪੰਡ ਪਾਲੀਏ ਪੰਡ ਹੋਏ ਮਰਦਾਨ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਪੰਡੋ ਹੀ ਪੰਡ ਉਪਜੇ ਪੰਡੇ ਬਾਜ ਨਾ ਕੋਏ ਨਾਨਕ ਪੰਡੇ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਏ ਭਾਗ।

0: ਆਪ ਗਵਾਏ ਸੇਵਾ ਕਰੇ ਤਾਕਸ਼ ਪਾਏ ਮਾਨ, ਨਾਨਕ ਜਿਸਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪਰਵਾਨ। ਮਹਲਾ ਦੂਜਾ।
1: ਮੌਕਾ ਕਿਹਾ ਵਾਓ, ਦੀਜੇ ਵਿਖ ਮੰਗੇ ਵੇਖੋ ਇਹ ਨਿਆਓ ਮਹਲਾ।

हाँ जी,

ਗੁਰ ਪ੍ਰਸਾਦੀ ਹਰ ਰਸ ਧਰਾਪੈ ਹਰ ਦਰਗਹਿ ਗੁਰ ਸ਼ਬਦ ਸਿੰਜਾਪੈ ਬਿਨ ਸ਼ਬਦ ਮੂਆ ਹੈ ਸਭ ਕੋਇ ਮਨਮੁਖ ਮੂਆ ਆਪਣਾ ਜਨਮ ਖੋਇ ਹਰ ਨਾਮ ਨਾ ਚੇਤੈ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋਇ।

ਗੁਰਮੁਖ ਹੋਏ ਤਿਸ ਸਭ ਕਿਸ ਸੁਜੈ। ਨਾਨਕ ਗੁਰਮੁਖ ਮਨ ਸਿਉ ਲੁਜੈ।

ਮੜਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ। ਮਨਮੁਖ ਦਇਆ ਦਿਸ ਫਿਰ ਰਹੇ ਅਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨ ਚੁਕਈ ਮਰ ਜਮੈ ਵਾਰੋ ਵਾਰ। ਸਤਿਗੁਰ ਸੇਵ ਸੁਖ

ਤੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਅਣਦਨ ਸੇਵਨ ਗੁਣ ਆਪਣਾ ਅਣਦਨ ਅਣਦਰ ਹਨ ਨਾਨਕ ਸੇ ਮੂੰਹ ਸੋਹਣੇ ਸੱਚੇ ਦਰ ਦੇ ਸਨ ਮਹਲ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲਣ ਸੱਚ ਕਮਾਏ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਏ ਸਮਾਏ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਏ ਸੱਚ ਸੁਣੇ ਸਨ ਮਨ

ਸ਼ਬਦ ਚੀਨ ਤਿੱਖ ਉੱਚਰੈ ਮਨ ਲੈ ਰਜਾਇ। ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੈ ਸਹਿਜ ਸੁਭਾਏ। ਜਲ ਹੀ ਤੇ ਸਰ ਉਪਜੈ ਬਿਨ ਜਲ ਪਿਆਸ ਨਾ ਜਾਏ। ਨਾਨਕ ਹਰ ਜਲ ਜਿਨ ਪੀਆ ਤਿਸ ਭੁੱਖ ਨਾ ਲਾਗੈ ਆਏ। ਬਾਬੀਹਾ ਤੂੰ ਸਹਿਜ ਬੋਲ ਸੱਚੇ ਸ਼ਬਦ ਸੁਭਾਏ। ਸਭ ਕੁਛ ਤੇਰੇ ਨਾਲ ਹੈ ਸਤਿਗੁਰ ਦੀਆ ਦਿਖਾਏ।

ਤਿਸ ਨਾ ਭੁੱਖ ਸਭ ਜਾਇ। ਕੂਕ ਪੁਕਾਰ ਨਾ ਹੋਵੇ ਜੋਤੀ ਜੋਤ ਮਿਲਾਏ, ਨਾਨਕ ਸੁਖ ਸਵਨ ਸੋ।

ਇਹ ਤਨ ਮਨ ਸੁਖੋਏ ਤਾਂ ਤਤ ਬੂੰਦ ਮੋਹ ਪਾਏ, ਅਨ ਤਨ ਬਹੁਤਾ ਉਪਜੈ ਧਰਤੀ ਸੋਭਾ ਪਾਏ। ਅਣ ਤਿਣ ਲੋਕ ਭਗਤ ਕਰੇ, ਗੁਰ ਕੈ ਸ਼ਬਦ ਸੁਭਾਏ, ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੈ ਰਜਾਏ। ਹਰ ਗੁਣ ਗਾਵੋ ਕਾਵਣੀ ਸੱਚੇ ਸ਼ਬਦ ਸਮਾਏ, ਭੈ ਕਾ ਸਹਿਜ ਸਿੰਗਾਰ ਕਰਿਓ ਸੱਚ ਰਹੋ ਲਿਵ ਲਾਏ, ਨਾਨਕ ਨਾਮ ਮਨ ਵਸੈ ਹਰ ਦਰਗਹਿ ਲੈ ਛਡਾਏ।

ਸਾਧ ਗੁਰ ਮਿਲੇ ਜਲ ਪਾਈਐ ਚੁੱਕੈ ਭੂਖ ਪਿਆਸ ਜੀਉ ਪਿੰਡ ਸਭ ਤਿਸਦਾ ਤਿਸ ਕਾ ਸਭ ਕਿਛ ਤਿਸਕੈ ਪਾਸ ਬਿਨ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀਚੈ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪਰਗਾਸ ਨਾਨਕ ਤਿਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰ ਬੁੱਠਾ ਮਨ ਤਨ ਪਰਫੜੈ ਹਰ ਬੁੱਠਾ ਮਨ ਤਨ ਸਭ ਪਰਫੜੈ ਸਭ ਜਗ ਹਰਿਆਵਲ ਹੋਇ ਸਬਦੈ ਸਦਾ ਬਸੰਤ ਹੈ ਜਿਸ ਹਰ ਮਨ ਵਸ ਸਬਦੈ

ਰਿਹਾ ਦੇਂਦਾ ਮੂੰਹ ਫਿਰ ਦੱਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹੋਂ ਫਿਰ ਪਾਲੀ ਆਪਣਾ ਸਤਿਗੁਰ ਨਾਲ ਦੇਖਾ ਲਿਆ।

ਕੂੜ ਸੰਘਰੈ ਕੂੜ ਕਰੈ ਆਹਾਰ ਬਿਖ ਮਾਇਆ ਧਨ ਸੰਚ ਮਰਹਿ ਅੰਤ ਹੋਏ ਸਭ ਸਾਰ ਕਰਮ ਧਰਮ।

ਆਏ ਗੁਰ ਸਰਣਾਏ ਉਬਰ ਨਾਨਕ ਲਏ ਛਡਾਏ ਸਤਿਗੁਰ ਪੁਰਖ ਹਰ ਧਿਆਏ ਦਾ ਸਤਸੰਗਤ ਸਤਿਗੁਰ ਪਾਏ ਸਤਸੰਗਤ

ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ ਮੁੱਠੇ ਨਗਰ ਗੰਧਰਬ ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਭਬ ਪਤ ਤੇ ਉਧਾਰਨ ਪਾਰ ਬ੍ਰਹਮ ਸਮਰਤ ਪੁਰਖ ਅਪਾਰ ਜਿਸ ਹੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਛੋਟ ਕੁਵਾਟੜੀ ਇਕ ਸੋ ਚਿਤ ਲਾਇ

ਕਿਰਪਾ ਛੇ ਸੰਧਵੀ ਅਲਾਪੀ ਸ੍ਰੀ ਰਾਗ ਸਿਉ ਪੰਚੁ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਣ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸਟਮ ਮੇਘ ਰਾਗ ਵੈ ਗਾਵੈ ਪੰਚੋ ਸੰਗ ਬਰੰਗਣ ਲਾਵੈ ਸੋਰਠ ਗੋਣ ਮਲਾਰੀ ਤੁਨੀ ਪੁਨ ਗਾਵੈ ਆਸਾ ਗੁਣ ਗੁਨੀ ਉੱਚੈ ਸੁਰ ਸੂਹੋ ਪੁਨ

ਸਾਹਿਬ ਹੂੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਿ ਲਵਤਾਰ

ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।

ਜਬ ਖੁਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵਿਗਸੈ ਵੇ ਪਰਵਾਹੁ।

ਮਾਨ ਗਾਵੀਏ ਗੁਣ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜੇਤ ਭਾਵਾ ਬਿਨ ਪਾਣੀ ਕੇ ਨਹਾਈ ਕਰੀ ਜੇਤੀ ਸਰਟ ਉਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ।

ਖਾਏ ਮੁੰਨਾ ਜਮਕਾ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਈ ਮੰਨਾ ਮਾਰਗ ਠਾਗਨ ਪਾਏ ਮੰਨਾ ਪਥਨ ਪ੍ਰਗਟ ਜਾਏ ਮੰਨਾ ਮਗਨ ਚੱਲੇ ਪੰਥ ਮੰਨਾ ਧਰਮ ਸਿੱਧੀ ਸੁਣ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਏ।

ਬ੍ਰਾਹਮਣ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦੁਰਗਹਿਮਾਨ ਪੰਚੇ ਸੋਹਹਿ ਦਰਰਾ ਜਾਨੂ ਪੰਚਾਂ ਕਾ ਗੁਰ ਏਕ ਧਿਆਨ ਜੀ ਕੋ ਕਹਿ ਕਰੈ ਵਿਚਾਰੂ ਕਰਤੇ ਕਹਿ ਕਰਣਾ ਨਾਹਿ ਸਮਾਰੂ ਧਾਵਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਕਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਚਿਆਰ ਤਬਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਨਜੋਰ ਜੀ ਜਾਤ ਨੰਗਾ ਕੇ ਨਾਭ ਸਭਨਾ ਲਿਖਿਆ ਬੁੜੀ ਕਲਾਵੇਂ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਗੇਤੀ ਦਾਤ ਜਾਣਾ ਕੰਮ ਕੂਤ ਕੀਤਾ ਪਸਾਵੇ ਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਰੰਕਾਰ ਅਸੰਖ ਜਪ ਅਸੰਖ ਭਾਵ ਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਾਹ ਹਵਦਾ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮਹ ਭਗਸਰ ਅਸੰਖ ਮੋਲ ਵਿਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਸੰਖ ਗਾਲਵੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜਿਆਰ ਕੂੜੇ ਫਰਾਹੇ ਅਸੰਖ ਮਲੇਸ਼ ਮਲ ਭਾਖਾ ਹੈ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਸੰਕਾਹਾ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਿਖਾਣ ਜਿਨ ਇਹ ਲਿਖੇ ਤੇ ਸਰਨਾਹੇ ਜੇ ਫਰਮਾਹੇ ਤਿਵ ਦੇ ਬਾਹੇ ਜੇਤਾ ਕੀਤਾ ਤੇਤਾ ਨਾਉ ਬਿਨਾਵੈ ਨਾਹੀ ਕੋ ਥਾਉ ਕੁਦਰਤ ਕਉਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉੱਤਰ ਸੋਖੇ ਹੇ ਮੋਤ ਪਲੀਤੀ ਕੱਪੜ ਹੋਏ ਜੇ ਸਾ ਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਵੋ ਤੀਰਥ ਤਪ ਦਇਆ ਦਾਦਾ ਨੂੰ ਜੇ ਕੋ ਪਾਵੈ ਤਿਲ ਕਾ ਮਾਣੂ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰਗਰ ਤੀਰਥ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਗੁਣ ਗੁਣ ਕੀਤੇ ਭਗਤਨ ਹੋਏ ਸਵਾਸ ਤਾਤ ਬਾਣੀ ਬਰਮਾਉ ਸਤ ਸੁਹਾਣਤ ਦਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰੂ ਕਵਣ ਸਿਰ ਦੀ ਮਾਹ ਕਵਣ ਜਿਤ ਹੋਵਾ ਆਕਾਰੂ ਵੇਲ ਨਾ ਪਾਈਏ ਪੰਡਤੀ ਜੀ ਹੋਵਾ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਅੱਜ ਲਿਖਣ ਲੇ ਕੁਰਾਣ ਇਤਵਾਰ ਨਾ ਜੋਗੀ ਜਾਣਾ ਰੁਤਮਾ ਹੁਣ ਕੋਈ ਜਾ ਕਰਤਾ ਸਿਰਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵ ਸਾਲਾ ਹੀ ਕਿਵ ਵਰਣੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹ ਵੱਡੀ ਨਾ ਹੀ ਕੀਤਾ ਜਾ

ਹੋਮਨੀ ਜੇ ਤਿਸਮਨ ਹੁਣਾ ਵੀਸਰਹਿ ਅੰਤ ਨ ਸਪਤੀ ਕਹਿਣ ਨਾਂਤੋ ਅੰਤ ਨ ਕਰਣਾ ਦੇਣ ਨਾਂਤੋ ਅੰਤ ਨ ਵੇਖਣ ਸੁਣਨ ਨਾਂਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੀ ਬਿਲ ਰਾਹੀ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤਰ ਜਾਣੇ ਕੋਈ ਬਹੁਤ ਕਹੀ ਹੈ ਬਹੁਤ ਹੈ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਰਾਉ ਏਵੜ ਉੱਚਾ ਹੋਵੇ ਕੋਈ ਤੂੰ ਸੁੱਚੇ ਕੋ ਜਾਣਾ ਸੋਏ ਜੇਵੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤ ਅਤਲਨ ਤਮਾਏ ਕਿਤੇ ਮੰਗਾ ਜੋਤ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪਤ ਟਹਿਵੇ ਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾਹੀ ਖਾਹੇ ਕਿਤੇ ਅੰਦੂਕ ਭੁੱਖ ਸਦ ਮਾਰ ਇਹ ਬੇਦਾ ਤੇਰੀ ਦਾ ਤਾਰ ਬੰਦ ਖਲਾਸੀ ਪਹਾੜਾ ਹੋਏ ਹੋ ਰੱਖ ਨ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ

ਆਖੇ ਗੋਪੀ ਦਾ ਗੋਵਿੰਦ ਆਖੇ ਈਸਰੇ ਆਖੇ ਸਿੱਧੇ ਆਖੇ ਕੀਤੇ ਕੀਤੇ ਬੁੱਧ

ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ। ਜੇ ਕੋ ਆਖੈ ਬੁਲ ਵਿਗਾੜੂ ਤਲ ਕੇ ਅਸਰਗਾ ਵਾਰਾ ਗਾ ਵਾਰੂ ਸੋ ਦਰ ਕੇ ਹਾਸੋ ਕਰਕੇ ਹਾਜ ਦੁਆ ਸਰਬ ਸੰਭਾਲੇ ਬਾਜੇ ਨਾਦ ਅਨੇਕਾ ਸੰਖਾ ਕੀਤੀ ਵਾਮਣ ਹਾਰੇ ਕੀਤੇ ਆਗ ਪਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੁਹਨ ਪਾਵਣ ਪਾਣੀ ਵੈ ਸੰਤਰ ਗਾਵੇ ਰਾਜਾ ਤੁਹਨ ਦਵਾਰੀ ਗਾਵੇ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਣ ਦਸ ਵਾਰੀ ਗਾਵੇ ਹਿੰਦ ਅੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਹਵੀਰ ਕਰਾਰੇ ਗਾਵਨ ਪੰਡਿਤ ਪੜ੍ਹ ਲਿਖੀ ਸਰਯੁਗ ਜੁਗਵੇਦਾ ਨਾਲੇ ਗਾਵੇ ਮੋਹਣੀ ਮਨਮੋਹਨ ਸੁਰਗਾ ਮਤ ਪਿਆਲੇ ਗਾਵਨ ਰਤਨ ਪਾਏ ਤੀਰੇ ਅੜਸਠ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਭੰਡਾ ਕਰ ਕਰ ਰੱਖੇ ਧਾਰੇ ਸੇ ਤਦਨੋ ਗਾਵੇ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨੇ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸੀ ਜਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵਤ ਸੀ ਵਡਿਆਈ ਜੋਤ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਡਹਿਣ ਰਜਾਈ ਮੁੰਦਾ ਸੰਤੋਖ ਸਰਮ ਪਤਝੋਲੀ ਧਿਆਨ ਕੀ ਕਰ ਹੈ ਬਿਭੂਤ ਹੈ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਹੋਇਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ ਭੁਗਤ ਗਿਆਨ ਦਇਆ ਭੰਡਾਰਨ ਖੜਕੜ ਵੱਜ ਹਨਾਦ ਆਪ ਨਾਥ ਨਾਥੀ ਸਭ ਜਾਕੀ ਰਹਿ ਦਿਸ ਦਬਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ ਤਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ ਸੋ ਇੱਕ ਮਾਈ ਜੁਗਤ ਵੇ ਆਈ ਚਿੰਚਿਲ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਜ ਦੀ ਬਾਣ ਜਿਪਤ ਸੁਭਾਵੈ ਤੇ ਵਿੱਚ ਲਾਵੈ ਜਿਵ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦ ਨਿਆਵੈ ਬਹੁਤ ਹਿ ਵਡਾਣ ਆਦੇਸ ਤਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ ਆਸਨ ਲੋਇ ਲੋਇ ਭੰਡਾਰੂ ਜੋ ਕਿਛ ਪਾਇਆ ਸੋ ਇਕਾ ਵਾਰੂ ਕਰ ਕਰ ਵਿਖੈ ਸਿਰਜਨ ਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ ਤਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਇਆ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਇੱਕ ਨਾਮ ਜਗਦੀਸ ਤਰਾਹ ਪਤ ਪੌੜੀ ਆ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਇਹ ਆਖਣ ਜੋੜ ਚ ਪਹਿਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਬਾਰ ਪਾਵਨ ਪਾਣੀ ਅਗਨੀ ਪਾਤਾਲ ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀਏ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੈ ਸੋਹਨ ਪੰਚ ਪ੍ਰਵਾਨ ਨਦਰੀ ਕਰਨ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪਾ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੀ ਪਾਵਨ ਪਾਣੀ ਵੈ ਸੰਤਰ ਕੀਤੀ ਕਾਲ ਮਹੇਸ ਕੀਤੇ ਬ੍ਰਹਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮਿਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਹਤ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸੰਬੰਧ ਕੀਤੇ ਅਖਾਣੀ ਕੀਤੇ ਬਾਣੀ ਕੀਤੇ ਪਾਤ ਨਰਿੰਦ ਕੀਤੇ ਅਸੁਰਤੀ ਸੇਵਕ ਕੀਤੇ ਨਾਨਕੇ ਅੰਤ ਨ ਅੰਤ ਗਿਆਨ ਕਾਂਡ ਮਹਿ ਗਿਆਨ ਪ੍ਰਚੰਡ ਤਥੈ ਨਾਦ ਵਿਨੋਦ ਕੋੜ ਆਨੰਦ ਸਰਮਕੰਡ ਕੀ ਬਾਣੀ ਰੂਪ ਤਥੈ ਘਾੜਤ ਘੜੀਏ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛਾ ਪਛਤਾਏ ਤਿੱਤੈ ਘੜੀਆ ਸੁਰਤ ਮਤ ਮਨ ਬੁੱਧ ਤਿੱਤੈ ਘੜੀਆ ਸੁਰ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਤੈ ਹੋਰ ਨਾ ਕੋਈ ਹੋਰ ਤਿੱਤੈ ਜੋਧ ਮਹਾਂਬਲ ਸੂਰ ਤਿਨ ਮਹਿਰਾਮ ਰਹਿਆ ਭਾਰਪੂਰ ਤਿੱਤੈ ਸੀ ਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨਕਾ ਰਾਮ ਸਹਿ ਮਨ ਮਾਹੇ ਤਿੱਤੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਭੰਡ ਜੇ ਕੋ ਕਥਾ ਤਾਂ ਅੰਤ ਨੰਤੋ ਤਿੱਥੈ ਲੋ ਅਲੋ ਆਕਾਰ ਜਿਵ ਜੀ ਹੁਕਮ ਤਵੈਤ ਵਿਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਾਤ ਪਹਾਰਾ ਧੀ ਸੁਨਿਆਰ ਹਰਨ ਮਤ ਵੇਦ ਹਥਿਆਰ ਭਾਉ ਖੱਲਾ ਤਵਤਾਉ ਭਾਂਡਾ ਭਾਵ ਅੰਮ੍ਰਿਤ ਤਿਤ ਢਾਲ ਘੜੀ ਅਸਵਤ ਸੱਚੀ ਟਕਸਾਲ

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਹੀਆਂ ਰਾਗ ਰਤਨ

ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਉਹ ਕਾਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹਮਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਉਹ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਐ ਵਸਿਆ ਉਹ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੋ ਕੀਤਾ ਗੁਰੂ ਗੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਖ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਿਆ ਏ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋਤ ਵਸ ਕੀਤੇ ਕਾਲ ਕੰਟ ਕੁਮਾਰੇ ਅੰਗ ਧੁਲਕਣ ਪਾਇਆ ਤੁਜਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋ ਵਾਗ ਤਿਤ ਘਰ ਅਨਹਦ ਵਾਜੇ ਆਨੰਦ ਸੁਨੋਹ ਵਡ ਭਾਗੀ ਉਹ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰੇ ਦੁੱਖ

ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਾਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋ ਸਹਾਏ ਅਰਜਨ ਹਰ ਗੋਬਿੰਦ ਲਓ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਕ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਮੈਂ ਧਾਏ ਸਭ ਥਾਈ ਹੋਇ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਇ ਸਹਾਏ ਦਸਾਂ

ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨੰਗ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਗਾਏ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲ

ਦੇਸ਼ ਦਾ ਸਰਹਾਜ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਥਾਵਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਸ਼ਟਰ 'ਚ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਵਰਗੀ ਭਾਈ ਟਹਿਲ ਸਿੰਘ ਸਹੋਤਾ ਦੀ ਸਲਾਨਾ ਪਹਿਲੀ ਸਲਾਨਾ ਮਿੱਠੀ ਯਾਦ ਨੂੰ ਤਾਜ਼ਾ ਕਰਦਿਆਂ ਸੁੱਖ ਸ਼ਾਂਤੀ ਰੂਲ ਇਸ 'ਚ ਪਾਤਸ਼ਾਹ ਜੀਓ ਸਮੂਹ ਪਰਿਵਾਰ ਵੱਲੋਂ ਪਰਸੋਂ ਰੋਜ਼ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਇੱਕ ਸ੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਕਰਾਇਸਨ ਸੱਚੇ ਪਾਤਸ਼ਾਹ ਜੀਓ ਇਸ ਵਕਤ ਸੰਪੂਰਨ ਭੋਗ ਪਾਏ ਗਏ ਹਨ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਾਠੀ ਸਿੰਘਾਂ ਤੋਂ ਤਿੰਨਾਂ ਦਿਨ ਤੋਂ ਸੱਚੇ ਪਾਤਸ਼ਾਹ ਜੀਓ

ਬਲ ਬੁੱਧੀ ਸਮਰੱਥਾ ਬਖਸ਼ ਕਰਨੀ, ਚੜ੍ਹਦੀ ਕਲਾ ਕਰਨੀ ਤੇ ਪਾਤਸ਼ਾਹ ਜੀਓ ਸਮੂਹ ਸਮੋਤਾ ਪ੍ਰਾਰ ਦੀ ਸੇਵਾ ਦਰ ਪ੍ਰਵਾਨ ਕਰਨੀ, ਦਰੋ ਕਰੋ ਨਾਮਦਾਨ ਗੁਰਸਿੱਖੀ ਸਿਦਕ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲ ਦੀ ਦਾਤ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ, ਵਿਛੜੀ ਆਤਮਾ ਨੂੰ ਸਦਾ ਵਾਸਤੇ ਆਪਣੇ ਚਰਨਾਂ ਕਮਲਾਂ ਦਾ ਨਿਵਾਸ ਬਖਸ਼ਿਸ਼ ਕਰਨਾ, ਪਰਿਵਾਰ ਨੂੰ ਚੜ੍ਹਦੀ ਕਲਾ ਕਰਨੀ, ਅੰਗ ਸੰਗ ਸਹਾਈ ਹੋਣਾ ਸੱਚੇ ਪਾਤਸ਼ਾਹ ਜੀਓ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕਾ ਰੁਮਾਲਾ ਸਾਹਿਬ ਭੇਟ ਕੀਤਾ ਹੈ, ਆਪ ਅੰਗੀਕਾਰ ਕਰਦੇ ਹੋਏ ਸੇਵਾਦਾਰ ਪ੍ਰਵਾਨ ਕਰਨੀ, ਮਹਾਰਾਜ ਕਾਰੋਬਾਰਾਂ ਵਿੱਚ ਵਾਧੇ ਪਾਉਣੇ, ਘਰ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਚੜ੍ਹਦੀਆਂ ਕਲਾਂ ਕਰਨੀਆਂ, ਦਰ ਆਈ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ, ਨਾਮਦਾਨ ਬਖਸ਼ਿਸ਼ ਕਰਨਾ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦੇਗ ਨੂੰ ਭੋਗ ਲਾਓ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਨਾਮ ਜਪੇ, ਕਿਰਪਾ ਕਰੋ ਪਾਵਨ ਮੁੱਖ ਵਾਕ ਬਖਸ਼ੋ, ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚ ਤਿਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ। ਸੋ ਸਮੂਹ ਪਰਿਵਾਰ ਵੱਲੋਂ ਸਰਦਾਰ ਟਹਿਲ ਸਾਹਿਬ ਸਿੰਘ ਦੀ ਮਿੱਠੀ ਯਾਦ ਮਨਾਉਂਦੇ ਹਾਂ। ਪਰਸੋਂ ਰੋਜ਼ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਤਿੰਨ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਪਰ ਆਰੰਭ ਕਰਵਾਏ ਸਨ। ਸੋ ਇਸ ਵਕਤ ਆਪ ਜੀ ਨੇ ਨਵੇਂ ਪਾਤਸ਼ਾਹ ਜੀ ਦੇ ਸਲੋਕ ਭੋਗ ਦੇ ਸਲੋਕ ਸਰਵਣ ਕੀਤੇ ਹਨ। ਸੋ ਅਰਦਾਸ ਹੋਈ ਹੈ ਅਤੇ ਹੁਣ ਪ੍ਰਸ਼ਾਦ ਵਰਤ ਰਿਹਾ ਅਤੇ ਬਾਹਰ ਮੇਨ ਹਾਲ ਵਿੱਚ ਕੀਰਤਨ ਗੁਰੂ ਕੀ ਬਾਣੀ ਦਾ ਕੀਰਤਨ ਆਰੰਭ ਹੋਵੇਗਾ। ਸੋ ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਹੀ ਹਾਜ਼ਰੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਜ ਰਾਹ ਜ਼ਰੂਰ ਸਾਹਿਬ ਕਲਾ ਪਰ 4 ਤਾਰੀਖ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਜੜੋ ਭੱਟੀ ਸਾਹ ਸਾਂਝੀ ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਟਹਿਲ ਸਿੰਘ ਦੀ ਯਾਦ ਵਿੱਚ ਪਰਿਵਾਰ ਵੱਲੋਂ ਸ੍ਰੀ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ। ਗੁਰੂ ਮਹਾਰਾਜ ਜੀ ਕਿਰਪਾ ਸਿਕਾ ਸੰਪੂਰਨ ਭੋਗ ਪਏ ਨੇ। ਗੁਰੂ ਮਹਾਰਾਜ ਕਿਰਪਾ ਕਰਨ ਪਰਿਵਾਰ ਨੂੰ ਚੜ੍ਹਦੀ ਕਲਾ ਆਪਣੇ ਅੰਦਰੋਂ ਕਰੋ, ਗੁਰਸਿੱਖੀ ਜੀਵਨ ਅੰਮ੍ਰਿਤ ਦੀ ਦਾਤ ਬਖਸ਼ਣ। ਪਰਿਵਾਰ ਨੂੰ ਬੇਨਤੀ ਅਤੇ ਹੁਣ ਕੀਰਤਨ ਆਰੰਭ ਹੋਣ ਜਾ ਰਿਹਾ। ਸਭ ਤੋਂ ਪਹਿਲਾਂ ਭਾਈ ਜਰਨੈਲ ਸਿੰਘ ਜੀ ਦਾ ਜਥਾ ਅੱਧੇ ਘੰਟੇ ਵਾਸਤੇ ਆਪ ਜੀ ਨੂੰ ਕੀਰਤਨ ਸਰਵਣ ਕਰਨਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੋ ਪਰਸੋਂ ਰੋਜ਼ ਤੋਂ ਲੰਗਰਾਂ ਦੀਆਂ ਸੇਵਾਵਾਂ ਅੱਜ ਵੀ ਲੰਗਰਾਂ ਦੀਆਂ ਸੇਵਾਵਾਂ ਕਰ ਰਹੇ ਨੇ। ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਆਓ ਸਾਨੂੰ ਗੁਰੂ ਘਰ ਦੇ ਹਜ਼ੂਰੀ ਰਾਗੀ ਜਿੱਥੇ ਭਾਈ ਜਰਨੈਲ ਸਿੰਘ ਜੀ ਤੋਂ ਅੱਧੇ ਘੰਟੇ ਵਾਸਤੇ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਜੁੜ ਕਰ

पतित पावन भगत वत्सल करुणा निदान गुरु गरीब निवाज श्री गुरु ग्रंथ साहिब महाराज सच्चे पातशाह जी दी पावन पवित्र अगोश विच सुभाईमान जुड़ मिल बैठी गुरु प्यारी गुरु की साजी निवाजी साध संगत जीओ सतगुरां दी बख्शी हुई फतेह प्रवान करो आखो वाहिगुरु जी का खालसा वाहिगुरु जी की फतेह। गुरपुरवासी भाई साहब भाई टहल सिंह जी सोहता तिना दी सालाना मिठी याद विच उन्हां दे सारे ही परिवार वालों परसों रोज तो तुरकी बाणी आई तीन सगली चिंत मिटाई जी दे श्री अखंड जाप गुरु घर विखे प्रगाश करवाए गए सन। तिना दे भोग पैन तो उपरंत गुरु महाराज जी दे दरबार विच दीवान सज रहे बैरागमई शब्द बाणी कीर्तन आप संगतां ने सेवक परिवार ने सत्कार योग रागी जत्थे दी मुबारक रसना तो सरवण कीता है। महाराज सच्चे पातशाह जी यही सानू आसरा दे के गए ने लोक ते परलोक दा आसरा है बाणी दा नाम दा आप कमाई करनी जाउंदे जी ते पिछों गुरमर्यादा जो है धार्मिक मर्यादा जो रूल ने श्री गुरु ग्रंथ साहिब जी दी बाणी दे पाठ भावें असीं उदों भी कराउने बहुत अति जरूरी हुंदा है लेकिन पाठ जिन्ना हो जाए कराउण नाल पाठ करन नाल प्राणी दी कल्याण हो जांदी है। बाणी दी बख्शिश नाल बहुत फर्क पै गया पहला नालों जे पहलां दा अपना नितनेम कीता होया साडा नाल जांदा है ते मगरों बाणी पढ़ी भी नाल जावेगी। फिर महाराज जी ने कहा सी कि अन दिन साहिब सेवी है अंत छडाए सोए जे दिने रात वाहिगुरू नूं जाउंदे जी आपां सिमरन करांगे बंदगी करांगे दिन चढ़न नाल नितनेम रात आउण नाल नितनेम। माता सुलखनी जी ने उपदेश मंगया सी करतारपुर साहिब जी विखे जो रावी दे किनारे पाकिस्तान विच आ दरबार साहब पहला गुरद्वारा महाराज जी ने आप सजाया सी। सब तो पहला आसा दी वार उत्थे गूंजी सी नितनेम जपजी साहिब उत्थे उपदेश मंगया सी हजारां संगतां हर रोज आउंदियां सी गुरु नानक देव साहिब जी दे चरणां च मत्था टेकदियां उपदेश लैंदियां चरणामृत लैंदियां नितनेम प्राप्त करदियां कीर्तन सुनदियां सेवा करदियां उन्हां दा हुक्म मन के आग्या मन के ये वेख के ही चा आया सी माता सुलखणी जी नूं उत्थे घर सी एक पासे धर्मशालां दे विच महाराज कृपा करो मैनूं भी उपदेश दिओ जे इन्ने हजारां लोक आउंदे ने हर रोज इहदा मतलब आ। माता जी नूं शरदा आ गई सी भावें उंज उंजी तर जाणा सी रब दी सेवा करन वाला कौन नहीं तरदा उह तां दासी सी महाराज माता सुलखणी जी साडे पूजनी उन्हां उपदेश मंगिया सी ते महाराज ने उन्हूं कहा सी शब्द हजारे दा इह पावन शब्द जिहड़ा सुन सुन मेरी कामणी पार उतारा होए वाहिगुरू दे नाम नूं सुन सुन के जे घर बैठे भी सुनी जावेंगी ना उत्थे तां वी पार उतारा होजू कथा कीर्तन ध्यान होना चाहीदा सुरत होनी चाहीदी सुन सुन मेरी कामणी पार उतारा होए दयाल तेरा नाम तरा सतगुर बाणा जावरा ਇਹ ਸਾਰਾ ਸ਼ਬਦ ਉਪਦੇਸ਼ ਦਿੱਤਾ ਸੀ ਕਿਹਾ ਸੀ ਅੰਨ ਦਿਨ ਸਾਹਿਬ ਸੇਵੀ ਹੈ ਅੰਤ ਛਡਾਏ ਸੋਏ ਜੇ ਹਰ ਰੋਜ਼ ਉਹਨੂੰ ਨਿਜਮ ਨਾਲ ਕਿਰਤ ਵੀ ਕਰੋ ਨਾਮ ਜਪੋ ਵੰਡ ਛਕੋ ਨਿਤਨੇਮ ਦਿੱਤਾ ਹਰ ਰੋਜ਼ ਦਾ ਜੋ ਨੇਮ ਨਾਲ ਨਿਤ ਕੀਤਾ ਜਾਵੇ। ਮਹਾਰਾਜ ਜੀ ਨੇ ਕਿਹਾ ਸੀ
ਜੇ ਨਿਤਨੇਮ ਹੀ ਕਰੀਏ ਤਾਂ ਅੰਤ ਨੂੰ ਉਹ ਛਡਾ ਲੈਂਦਾ ਹੈ। ਪਲੱਸ ਹੋਇਆ ਨਾਮ, ਜਮ੍ਹਾਂ ਹੋਇਆ, ਅੰਤ ਨੂੰ ਛਡਾ ਲੈਂਦਾ ਜਮਦੂਤ ਲੇਖੇ ਜੋਖੇ ਤੋਂ। ਧਰਮਰਾਜ ਦਾ ਲੇਖਾ ਜੋਖਾ ਸਭ ਮੁੱਕ ਜਾਂਦਾ ਹੈ। ਮਹਾਰਾਜ ਜੀ ਨੇ ਪਾਵਨ ਬਾਣੀ ਦਾ ਉਪਦੇਸ਼ ਦਿੱਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਬਾਣੀ ਸੋਠ ਰਾਗਣੀ ਵਿੱਚ ਸ੍ਰੀ ਮੁੱਖ ਵਾਕ ਆਏ ਨੇ। ਪਰਮੇਸ਼ਰ ਦਿੱਤਾ ਬੰਨਾ ਸੋਠ ਮਹੱਲਾ ਪੰਜਵਾਂ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤ ਹੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ ਰਹਾਉ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਇਹ ਸ਼੍ਰੀ ਮੁੱਖ ਵਾਕ ਤੁਸੀਂ ਸੁਣੇ ਨੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੇ ਵੇਲੇ। ਮਹਾਰਾਜ ਜੀ ਨੇ ਇਹ ਉਪਦੇਸ਼ ਦਿੱਤਾ ਬਾਣੀ ਦਾ, ਪਰਮੇਸ਼ਰ ਦਿੱਤਾ ਬੰਨਾ, ਜਿਨ੍ਹਾਂ ਨੂੰ ਬਾਣੀ ਦਾ ਰਸ, ਨਾਮ ਦਾ ਰਸ ਕਿਹਨਾਂ ਨੂੰ ਆਉਂਦਾ ਹੈ, ਜਿਨ੍ਹਾਂ ਦੇ ਅੰਦਰ ਸੰਤੋਖ ਦੇ ਦੇਵੇ ਸੱਚੇ ਪਾਤਸ਼ਾਹ। ਬੰਨਾ ਦਾ ਆਪਾਂ ਨੂੰ ਪਤਾ ਵੀ ਬੰਨ ਮਾਰ ਦੇਣਾ, ਰੋਕ ਪਾ ਦੇਣੀ, ਵਗਦੇ ਹੋਏ ਪਾਣੀ ਨੂੰ ਬੰਨਾ ਮਾਰ ਕੇ ਰੋਕਿਆ ਜਾਂਦਾ ਸੀ। ਕਿਸੇ ਨੂੰ ਰਾਹ ਵਿੱਚ ਆਉਂਦਿਆਂ ਮੂਹਰੇ ਹੋ ਕੇ ਡੱਕ ਦੇਣਾ, ਕੁਝ ਰੱਖ ਦੇਣਾ, ਨਾਕਾ ਲਾ ਦੇਣਾ, ਰੋਕ ਪਾ ਦੇਣੀ। ਬੰਨਾ ਦਾ ਅਰਥ ਰੋਕ ਪਾਉਣੀ, ਡੱਕਾ ਲਾਉਣਾ। ਪਰਮੇਸ਼ਰ ਦਿੱਤਾ ਬੰਨਾ, ਵਾਹਿਗੁਰੂ ਪਰਮੇਸ਼ਰ ਨੇ ਜਿਸ ਨੂੰ ਭਾਗਾਂ ਵਾਲੇ ਨੂੰ ਸ਼ਰਨ ਆਏ ਜਗਿਆਸੂ ਨੂੰ ਬੰਨਾ ਰੋਕ ਲਾ ਦਿੱਤੀ ਹੈ, ਸੰਤੋਖ ਦੇ ਦਿੱਤਾ। ਤ੍ਰਿਸ਼ਨਾ ਵੱਲੋਂ ਜਿਸ ਮਨ ਨੂੰ, ਹਿਰਦੇ ਨੂੰ ਸੰਤੋਖ ਦੇ ਦਿੱਤਾ ਵਾ, ਇਹ ਤ੍ਰਿਸ਼ਨਾ ਹੀ ਬਾਣੀ ਪੜ੍ਹਦਿਆਂ ਵੀ ਰਸ ਪੈਦਾ ਨਹੀਂ ਹੋਣ ਦਿੰਦਾ। ਇਹ ਨਹੀਂ ਨਾਮ ਜਪਣ, ਤ੍ਰਿਸ਼ਨਾ ਮਾਇਆ ਦੇ ਵਿੱਚ ਹੀ ਹਰ ਵੇਲੇ ਉੱਡਿਆ ਜਾਵੇ। ਲਾਲਚੀ ਨਾ ਪੂਰਾ ਹੋਵੇ ਜਿਸ ਬੰਦੇ ਦਾ, ਉਹਦਾ ਕੀ ਮਨ ਟਿਕਣਾ ਹੈ ਨਾਮ ਵਿੱਚ। ਸੰਤੋਖ ਹੋਣਾ ਬਹੁਤ ਜ਼ਰੂਰੀ। ਪਰਮੇਸ਼ਰ ਦਿੱਤਾ ਬੰਨਾ, ਜਿਸ ਨੂੰ ਵਾਹਿਗੁਰੂ ਨੇ ਬੰਨਾ ਸੰਤੋਖ ਦੇ ਦਿੱਤਾ, ਸਬਰ ਦੇ ਦਿੱਤਾ ਵਾ, ਅਤੇ ਤ੍ਰਿਸ਼ਨਾ ਵੱਲੋਂ ਡੱਕਾ ਮਾਰ ਦਿੱਤਾ, ਬੰਨ ਨਾ ਦਿੱਤਾ ਹੈ, ਦੁੱਖ ਰੋਗ ਕਾ ਡੇਰਾ ਭੰਨਾ, ਉਹਦੇ ਹਿਰਦੇ ਵਿੱਚੋਂ ਦੁੱਖਾਂ ਅਤੇ ਰੋਗਾਂ ਦਾ ਡੇਰਾ, ਅਗਿਆਨ, ਮਾਇਆ ਦਾ ਮੋਹ ਪ੍ਰਬਲ, ਇਹ ਭੰਨ ਦਿੱਤਾ। ਫਿਰ ਇਹ ਬਖਸ਼ਿਸ਼ ਹੁੰਦੀ, ਉੱਥੇ ਨਾਮ ਟਿਕਦਾ, ਸਬਰ ਸੰਤੋਖ ਵਾਲੇ ਹਿਰਦੇ ਨੂੰ ਰਸ ਪੈਦਾ ਹੁੰਦਾ ਬਾਣੀ ਦਾ, ਅਤੇ ਉੱਥੋਂ ਫਿਰ ਅਗਿਆਨ ਜਿਹੜਾ, ਅਗਿਆਨ ਕਰਕੇ ਤ੍ਰਿਸ਼ਨਾ ਹੈ, ਲੋਭ ਲਾਲਚ ਹੈ, ਸਾਰੀ ਜ਼ਿੰਦਗੀ ਪੂਰੀ ਨਹੀਂ ਹੁੰਦੀ, ਬੁੱਝਦੀ ਨਹੀਂ ਹੈ। ਤ੍ਰਿਸ਼ਨਾ ਦੀ ਅੱਗ ਜਿਹੜੀ ਇਹ ਨਹੀਂ ਬੁੱਝਦੀ, ਕਿਸੇ ਦੀ ਵੀ ਪੂਰੀ ਨਹੀਂ ਹੁੰਦੀ, ਇਹ ਤਾਂ ਸੰਤੋਖ ਮਹਾਰਾਜ ਦੇ ਦੇਣ ਫਿਰ ਹੀ ਇਹ 'ਤੇ ਕਾਬੂ ਪੈਂਦਾ ਵਾ, ਨਹੀਂ ਤਾਂ ਅੱਗ ਦੀ ਨਹੀਂ ਆਈ ਹੈ, ਮੱਚਦੀ ਅੱਗ ਦੀ ਨਹੀਂ ਆਈ, ਜੋ ਮਰਜ਼ੀ ਸੁੱਟੀ ਜਾਓ ਸਭ ਉਹਨੇ ਭਸਮ ਕਰੀ ਜਾਣਾ। ਅੱਗ ਨਹੀਂ ਕਹੂਗੀ ਵੀ ਬਸ ਕਰੋ ਮੈਂ ਰੱਜ ਗਈ ਹਾਂ, ਬਾਲਣ ਪਾਉਣੋਂ ਹਟ ਜਾਓ। ਤ੍ਰਿਸ਼ਨਾ ਵੀ ਐਸੀ ਅਗਨ, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕਾ ਸਿਮਰਨ ਸਭ ਕਿਛ ਸੁਝੈ। ਜਿਹਨੂੰ ਸੋਝੀ ਆ ਜਾਂਦੀ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ, ਉਹਨੂੰ ਸੰਤੋਖ ਧਾਰਨ ਕਰ ਲੈਂਦਾ, ਅਤੇ ਦੁੱਖ ਰੋਗ ਕਾ ਡੇਰਾ ਭੰਨਾ, ਅਗਿਆਨ ਜਿਹੜਾ ਮਾਇਆ ਦਾ ਮੋਹ ਤ੍ਰਿਸ਼ਨਾ, ਉਹਦੇ ਅੰਦਰੋਂ ਮਹਾਰਾਜ ਦੁੱਖ ਅਤੇ ਰੋਗਾਂ ਦਾ ਡੇਰਾ ਗਿਆਨ ਭੰਨ ਦਿੱਤਾ, ਗਿਆਨਮਾਨ ਹੋ ਜਾਂਦਾ, ਸੁਚੇਤ ਹੋ ਜਾਂਦਾ, ਗੁਰਮੁਖ ਐਸਾ ਜਿਹੜਾ ਪੁਰਸ਼ ਹੈ, ਭਾਵੇਂ ਉਹ ਪੁਰਸ਼ ਹੈ ਇਸਤਰੀ ਹੈ, ਕਿਸੇ 'ਤੇ ਵੀ ਬਖਸ਼ ਹੋਵੇ, ਗੁਰੂ ਨਾਨਕ ਦੇ ਘਰ ਵਿੱਚ ਕਿਸੇ ਨਾਲ ਵਿਤਕਰਾ ਨਹੀਂ, ਸਭ ਨੂੰ ਦਾਤ ਮਿਲਦੀ ਇੱਕੋ ਜੀ, ਸਭ ਨੂੰ ਉਪਦੇਸ਼ ਸਾਂਝਾ ਹੈ। ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਉਹ ਭਾਵੇਂ ਪੁਰਸ਼ ਹੈ ਇਸਤਰੀ ਹੈ, ਆਪਣਾ ਜੀਵਨ ਆਨੰਦ ਵਾਲਾ ਬਤੀਤ ਕਰਦਾ ਹੈ। ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋਖ ਦੇ ਦੇਣਾ, ਸਬਰ ਦੇ ਦੇਣਾ, ਵਾਹਿਗੁਰੂ ਦੀ ਕਿਰਪਾ ਹੈ, ਕਿਰਪਾ ਹੀ ਸਮਝੋ ਸੱਚੇ ਪਾਤਸ਼ਾਹ ਦੀ, ਵਾਹਿਗੁਰੂ ਨੇ ਜਿਨ੍ਹਾਂ 'ਤੇ ਕਿਰਪਾ ਕੀਤੀ। ਸੰਤੋ ਸੁਖ ਹੋਵਾ ਸਭ ਥਾਈ, ਇਹ ਸੰਤੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਾਹਮਣੇ ਬੈਠੇ ਸੀ, ਉੱਚੇ ਸੁੱਚੇ ਜੀਵਨ ਵਾਲੇ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਵਰਗੇ ਮਹਾਂਪੁਰਸ਼, ਭਾਈ ਸਾਲੋ ਜੀ ਵਰਗੇ, ਉਹਨਾਂ ਨੂੰ ਕਿਹਾ ਸੰਤੋ ਐਸੇ ਪੁਰਸ਼ ਨੂੰ, ਐਸੇ ਗੁਰਮੁਖ ਨੂੰ, ਜਗਿਆਸੂ ਨੂੰ ਸਾਰੇ ਥਾਵਾਂ 'ਤੇ ਸੰਤੋ ਐ ਮਹਾਂਪੁਰਸ਼ੋ ਸੰਬੋਧਨ ਕਰਕੇ ਉਹਨਾਂ ਨੂੰ ਕਹਿ ਰਹੇ ਨੇ,
ਸੁੱਖ ਹੋਆ ਸਭ ਥਾਈ। ਐਸੇ ਪੁਰਸ਼ ਨੂੰ ਸਬਰ ਸੰਤੋਖ ਵਾਲੇ ਨੂੰ ਸਾਰੇ ਥਾਵਾਂ 'ਤੇ ਸੁੱਖ ਹੀ ਸੁੱਖ ਪ੍ਰਾਪਤ। ਉਹਦੇ ਮਨ ਦਾ ਟਿਕਾ ਬਣਿਆ ਰਹਿੰਦਾ ਖੇੜਾ, ਆਪਣਾ ਦੇਸ਼ ਹੋਵੇ ਵਿਦੇਸ਼ ਹੋਵੇ ਭਾਵੇਂ, ਸਭ ਥਾਈ ਸਾਰੇ ਥਾਵਾਂ 'ਤੇ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਕਿਉਂਕਿ ਸੰਤੋਖ ਵਾਲੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਟਿਕਦਾ, ਉਹਦੀ ਯਾਦ ਸਮਾਈ ਰਹਿੰਦੀ, ਅਤੇ ਉਹ ਜਿੱਥੇ ਵੀ ਜਾਂਦਾ ਉਹ ਸਾਰੇ ਪਰਿਪੂਰਨ ਵਾਹਿਗੁਰੂ ਦਾ ਆਸਰਾ ਨਹੀਂ ਟੁੱਟਦਾ ਉਹਨੂੰ। ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ, ਉਹ ਪੂਰਨ ਹੈ ਜੋ ਸਾਰੇ, ਕਿਤੇ ਵੀ ਘੱਟ ਨਹੀਂ ਹੈ, ਸਾਰੇ ਥਾਵਾਂ 'ਤੇ ਮਿਲ ਰਿਹਾ। ਉਹਦਾ ਆਸਰਾ ਹੁੰਦਾ ਬਹੁਤ ਵੱਡਾ ਪਹਾੜ ਜਿੱਡਾ, ਅਤੇ ਇਸ ਕਰਕੇ ਉਹ ਇਕੱਲਾ ਮਹਿਸੂਸ ਆਪਣੇ ਆਪ ਨੂੰ ਕਰਦਾ ਹੀ ਨਹੀਂ। ਰੱਬ ਦਾ ਪਿਆਰਾ ਉਹ ਹੌਂਸਲੇ 'ਚ ਰਹਿੰਦਾ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ। ਸਵਾ ਲੱਖ ਹੀ ਹੁੰਦਾ ਉਹ, ਇੱਕ ਨਹੀਂ ਹੁੰਦਾ। ਇਸੇ ਕਰਕੇ ਕਿਹਾ ਸਿੰਘ ਸਵਾ ਲੱਖ ਹੁੰਦਾ, ਜਿਹੜਾ ਕਾਲ ਦਾ ਪੁਜਾਰੀ ਹੈ, ਜਿਹਨੂੰ ਸ਼ਬਦ ਦਾ ਉਲਟਾ ਆਸਰਾ ਰਵੇ। ਮਹਾਰਾਜ ਜੀ ਨੇ ਕਿਹਾ, ਰਹਾਉ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਪਤਾ ਕਿੱਥੋਂ ਲੱਗਾ? ਜਦੋਂ ਦੀ ਧੁਰਾ ਰੂਪ ਪਰਮੇਸ਼ਰ ਜੋ ਧੁਰਾ ਹੈ, ਚੱਲ ਹੈ, ਉਹਦੇ ਦਰ ਤੋਂ ਇਹ ਬਾਣੀ ਆਈ, ਗੁਰੂ ਸਾਹਿਬਾਂ ਦੇ ਮੁਖਾਰ ਬਿੰਦ ਰਾਹੀਂ ਬਾਣੀ ਆਈ, ਉਤਰੀ ਹੈ, ਪ੍ਰਗਟ ਹੋਈ ਹੈ, ਗੁਰਬਾਣੀ, ਗੁਰਮੁਖੀ, ਗੁਰੂ ਦੇ ਮੁੱਖ ਤੋਂ ਆਈ ਹੋਈ ਬਾਣੀ, ਗੁਰੂ ਦੇ ਹਿਰਦੇ ਰਾਹੀਂ ਉਤਰੀ ਹੋਈ ਬਾਣੀ। ਧੁਰ ਕੀ ਬਾਣੀ ਆਈ, ਜਿਸ ਜਿਸ ਨੇ ਸੁਣੀ ਅਤੇ ਮੰਨੀ ਹੈ, ਗ੍ਰਹਿਣ ਕਰ ਲਈ, ਜਿਸ ਗੁਰਸਿੱਖ ਦੇ ਜਗਿਆਸੂ ਦੇ ਹਿਰਦੇ ਵਿੱਚ ਆ ਗਈ, ਵੱਸ ਗਈ ਬਾਣੀ ਆ ਕੇ। ਦੂਜਾ ਭਾਵ ਹੈ, ਇਹ ਧੁਰਾਰੂ ਬਾਣੀ ਜੀ ਦੇ ਹਿਰਦੇ ਵਿੱਚ ਆ ਕੇ ਵੱਸ ਗਈ, ਜਿਹਨੇ ਸੁਣੀ ਵੀ ਹੈ ਮੰਨੀ ਵੀ ਹੈ, ਹਿਰਦੇ ਵਿੱਚ ਆ ਕੇ ਵੱਸ ਗਈ। ਤਿੰਨ ਸਗਲੀ ਚਿੰਤ ਮਿਟਾਈ, ਉਹਦੀ ਸਾਰੀ ਚਿੰਤਾ ਹੈ ਬਾਣੀ ਨੇ ਮਿਟਾ ਦਿੱਤੀ। ਉਹਦੇ ਅੰਦਰ ਨਹੀਂ ਕੋਈ ਝੋਰਾ ਚਿੰਤਾ, ਕੋਈ ਤੌਖਲਾ, ਕੋਈ ਫਿਕਰ, ਫਾਕਾ ਨਹੀਂ ਰਹਿ ਜਾਂਦਾ ਦੁਨੀਆ ਦਾ। ਸੋ ਇਹ ਲੋਕ ਦੀ ਵੀ ਚਿੰਤਾ ਅਤੇ ਪਰਲੋਕ ਦੀ ਵੀ ਮੁਕਤੀ ਦੇ ਦਿੰਦੀ ਹੈ ਬਾਣੀ, ਸਾਰੀ ਚਿੰਤਾ ਹੀ। ਇੱਥੋਂ ਦੇ ਸੁੱਖ ਵੀ ਦਿੰਦੀ ਹੈ ਲੋਕ ਦੇ, ਪਰਲੋਕ ਦੀ ਮੁਕਤੀ ਵੀ ਦਿੰਦੀ ਹੈ, ਉੱਥੇ ਵੀ ਛਡਾਉਂਦੀ ਹੈ ਬਾਣੀ, ਸਾਰੀ ਚਿੰਤਾ ਹੀ ਉਹਦੀ ਮਿਟਾ ਦਿੱਤੀ। ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਿਖਾਨਾ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਜੀ, ਅਤੇ ਉਹ ਵਾਹਿਗੁਰੂ ਮਿਹਰਬਾਨਾ ਦਇਆਲ ਪੁਰਖ, ਦਇਆ ਦਾ ਘਰ ਸੱਚੇ ਪਾਤਸ਼ਾਹ, ਬਹੁਤ ਦਿਆਲੂ ਕਿਰਪਾਲੂ ਅਕਾਲ ਪੁਰਖ ਹੈ, ਜੋ ਦਇਆ ਦਾ ਘਰ ਹੈ, ਦਇਆਲ ਪੁਰਖ ਮਿਹਰਬਾਨਾ ਜੀ, ਤੇ ਮਿਹਰਬਾਨ ਹੋਇਆ ਜੀ, ਤੇ ਆਪਣੀ ਉਹਨੇ ਦਇਆ, ਜਿਹੜਾ ਦਇਆ ਦਾ ਘਰ, ਉਹਦੇ ਵਿੱਚੋਂ ਕਿਣਕਾ ਦਇਆ ਵਰਸਾ ਦਿੱਤੀ, ਕਿਰਪਾ ਕਰ ਦਿੱਤੀ, ਪ੍ਰਸਾਦ ਗੁਰਪ੍ਰਸਾਦ ਵਰਤ ਗਈ ਹੈ। ਮਿਹਰਬਾਨਾ ਜੀ ਮਿਹਰ ਦੇ ਘਰ ਵਿੱਚ ਆਇਆ ਜੀ, ਅਤੇ ਮਿਹਰਬਾਨ ਹੋਇਆ, ਉਹਨੂੰ ਐਸਾ ਜੀਵਨ ਬਣਦਾ ਹੈ ਸਬਰ ਸੰਤੋਖ ਵਾਲਾ। ਉਹ ਭਾਵੇਂ ਪੁਰਸ਼ ਹੈ ਜਾਂ ਇਸਤਰੀ ਹੈ, ਜਿਉਂਦੇ ਜੀ ਆਨੰਦ ਵਾਲਾ ਜੀਵਨ, ਬਾਅਦ ਵਿੱਚ ਪ੍ਰਲੋਕ ਵਿੱਚ ਆਜ਼ਾਦ ਮੁਕਤੀ, ਸੱਚਖੰਡ ਦਾ ਵਾਸੀ, ਗੁਰਪੁਰੀ ਦਾ ਵਾਸੀ ਹੋ ਜਾਂਦਾ ਹੈ। ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਿਖਾਨਾ। ਮਹਾਰਾਜ ਕਹਿੰਦੇ ਉਹਨੇ ਹੀ ਵਾਹਿਗੁਰੂ ਦੀ ਸੱਚੀ ਦਾਤ ਦਾ, ਨਾਮ ਦਾ, ਗਿਆਨ ਦਾ ਕਥਨ ਕੀਤਾ ਹੈ, ਅਥਵਾ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਹੀ ਬਾਣੀ ਆਉਂਦੀ ਹੈ, ਇਹ ਬਾਣੀ ਸਫੁਰ ਹੋਈ ਹੈ, ਅਤੇ ਉਹਦੀ ਸੱਚੀ ਦਾਤ ਆ ਬਾਣੀ, ਸੱਚੀ ਮੁੱਚੀ ਇਹ ਦਾਤ ਆ ਬਾਣੀ, ਸਭ ਤੋਂ ਵੱਡੀ ਦਾਤ ਸੰਸਾਰ ਨੂੰ ਜੋ ਦਿੱਤੀ, ਇਹਦਾ ਕਥਨ ਕੀਤਾ ਹੈ, ਇਹ ਸਫੁਰ ਹੁੰਦੀ ਹੈ। ਸਤਿਗੁਰੂ ਮਹਾਰਾਜ ਨੇ ਪਾਵਨ ਸ਼੍ਰੀ ਮੁਖਵਾਕ ਬਖਸ਼ੇ ਨੇ, ਬਾਣੀ ਪੜ੍ਹਨੀ ਹੈ ਹਰ ਰੋਜ਼, ਨਿਤਨੇਮ ਕਰਨਾ ਕਰੀਏ, ਪਰ ਬਾਣੀ ਜਿੰਨੀ ਪੜ੍ਹੀਏ ਧਿਆਨ ਨਾਲ ਉੱਚੀ ਬੋਲ ਕੇ ਪੜ੍ਹੀਏ, ਅਤੇ ਕੰਨਾਂ ਨੂੰ ਸੁਣਾ ਕੇ ਬਾਣੀ ਪੜ੍ਹੋ, ਕੰਨਾਂ ਨੂੰ ਕਾਹਲੀ ਨਹੀਂ ਕਰਨੀ ਬਾਣੀ ਪੜ੍ਹਨ ਲੱਗੇ। ਔਰ ਸਾਰੇ ਪੁਰਨੇ ਤ੍ਰਿਸ਼ਨਾ ਦੁਨੀਆ ਦੀ, ਸੰਸਾਰ ਦੀ ਕੰਮ ਕਾਜ ਨੂੰ ਭੁੱਲ ਕੇ ਪੜ੍ਹੋ, ਥੋੜ੍ਹਾ ਚਿਰ ਪੜ੍ਹ ਲਓ, ਜ਼ਿਆਦਾ ਨਾ ਪੜ੍ਹੋ, ਉਰਲੀਆਂ ਕਰ ਨਾ ਡੋਲੇ। ਸੌ ਸਿੱਖ ਥੋੜ੍ਹਾ ਚਿਰ ਥੋੜ੍ਹੀ ਪੜ੍ਹ ਲਓ, ਪਰ ਸਾਰੇ ਪਾਸਿਓਂ ਭੁਲਾ ਕੇ, ਨਿਸ਼ਚਿੰਤ ਹੋ ਕੇ, ਪ੍ਰੇਮ ਨਾਲ, ਸ਼ਰਧਾ ਨਾਲ, ਦਿਲ ਨੂੰ ਪੂਰਾ ਬਾਣੀ ਵਿੱਚ ਰੱਖ ਕੇ, ਸਾਰੇ ਪਾਸਿਓਂ ਮੋੜ ਕੇ, ਫਿਰ ਬਾਣੀ ਪੜ੍ਹੋ, ਕੰਨਾਂ ਨੂੰ ਸੁਣਾ ਕੇ ਪੜ੍ਹੋ, ਕਾਹਲੀ ਨਾ ਕਰੋ, ਜਪਜੀ ਸਾਹਿਬ ਦੀ ਇੱਕ ਇੱਕ ਤੁੱਕ, ਫਿਰ ਇਹ ਬਾਣੀ ਆਪਣਾ ਅਸਰ ਕਰੇ।
ਚਿੰਤਾ ਮਿਟਾਵੇਗੀ। ਚਿੰਤਾ ਸਭ ਤੋਂ ਵੱਡਾ ਰੋਗ ਚਿੰਤਾ ਦਾ ਹੀ ਆਉਂਦੇ ਮਨੁੱਖ ਨੂੰ, ਕਲਯੁੱਗ ਦੇ ਸੰਸਾਰ ਨੂੰ, ਜਿਹਨੂੰ ਵੇਖੀਏ ਉਹ ਚਿੰਤਾ ਦੇ ਅਧੀਨ ਆ। ਹਰ ਕੋਈ ਦੁਖੀ, ਪਰ ਬਾਣੀ ਹੀ ਔਸ਼ਧੀ ਦਵਾਈ ਹੈ ਚਿੰਤਾ ਰੋਗ ਦੀ। ਅਤੇ ਬਾਣੀ ਜੇ ਪੜ੍ਹਨੀ ਆ ਜਾਵੇ, ਮਹਾਰਾਜ ਕਿਰਪਾ ਕਰਦੇ ਹਨ ਸੱਚੇ ਪਾਤਸ਼ਾਹ, ਫਿਰ ਸਾਰੀ ਚਿੰਤਾ ਚਲੀ ਜਾਂਦੀ। ਇਹ ਭਾ ਮਹਾਰਾਜ ਨੇ ਦੋਵੇਂ ਲੋਕ ਸੁਹੇਲੇ ਹੋ ਜਾਂਦੇ ਨੇ, ਇਹੋ ਲੋਕ ਸੋ ਇਹੋ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ, ਇਹ ਬਖਸ਼ਿਸ਼ ਹੋ ਜਾਂਦੀ ਮਹਾਰਾਜ ਕਿਰਪਾ ਕਰਨ। ਸੇਵਕ ਪਰਿਵਾਰ ਨੇ ਬਾਣੀ ਸੁਣੀ, ਸੇਵਾ ਕੀਤੀ ਬਹੁਤ। ਸ਼੍ਰੀ ਅਖੰਡ ਪਾਠ ਸਾਹਿਬ ਪਰਵਾਉਣ ਦਾ ਇਹ ਭਾਵ ਕਿ ਬਾਣੀ ਆਪ ਸੁਣੋ ਵੀ, ਬੈਠੋ ਵੀ, ਜਿੰਨਾ ਚਿਰ ਬੈਠਿਆ ਗਿਆ ਵੱਧ ਤੋਂ ਵੱਧ ਪਰਿਵਾਰ ਨੇ ਬੈਠ ਕੇ ਬਾਣੀ ਸੁਣੀ। ਕਈ ਵਾਰ ਐਸਾ ਹੋ ਜਾਂਦਾ, ਕਈ ਬਹੁਤੇ ਇਉਂ ਨਹੀਂ ਬਹਿੰਦੇ ਵੀ ਪਤਾ ਹੀ ਨਹੀਂ ਲੱਗਦਾ, ਬਾਣੀ ਸਮਝ ਨਹੀਂ ਪੈਂਦੀ। ਦੋ ਚਾਰ ਮਿੰਟ ਬੈਠੇ ਅਤੇ ਉੱਠ ਗਏ ਥੱਲੇ ਜਾਂ ਘਰੇ ਚਲੇ। ਨਹੀਂ, ਇਹ ਨਹੀਂ ਹੁੰਦਾ। ਜੇ ਆਪਾਂ ਬੈਠਾਂਗੇ ਗੁਰੂ ਕੋਲ, ਸੁਣਾਂਗੇ ਤਾਂ ਸੁਭਾਅ ਬਣ ਜਾਂਦਾ। ਜੋ ਸੁਣਨ ਦਾ ਸੁਭਾਅ ਬਣ ਗਿਆ ਫਿਰ ਸਮਝ ਵੀ ਪਵੇਗੀ। ਗੱਲ ਤਾਂ ਅਸੀਂ ਸੁਭਾਅ ਵਿੱਚ ਹੀ ਨਹੀਂ ਲੈ ਕੇ ਆਏ, ਆਪਦੇ ਮਨ ਨੂੰ ਟਿਕਾਇਆ ਹੀ ਨਹੀਂ। ਇਹ ਤਾਂ ਪਹਿਲਾਂ ਹੀ ਸੰਭਾਲਦਾ ਹੁੰਦਾ, ਉੱਡਦਾ ਵਾ। ਸਰੀਰ ਨੂੰ ਬਣਾਉਣਾ ਸੌਖਾ ਹੈ, ਟਿਕਾਉਣਾ ਸੌਖਾ, ਮਨ ਨੂੰ ਟਿਕਾਉਣਾ ਔਖਾ ਨਾ, ਪਰ ਜੇ ਇਹਨੂੰ ਮਾਰਾਂਗੇ। ਇਸ ਕਰਕੇ ਬੈਠਣ ਦੀ ਜਾਚ ਆ ਜਾਏ ਗੁਰੂ ਦੇ ਸਾਹਮਣੇ, ਜੇ ਇਹਨੂੰ ਮਨ ਨੂੰ ਮਾਰ ਕੇ ਬਿਠਾਵਾਂਗੇ ਤਾਂ ਸਮਝ ਵੀ ਪਵੇਗੀ, ਬਖਸ਼ਿਸ਼ ਵੀ ਹੋਵੇਗੀ। ਇਹ ਕੋਈ ਅੰਗਰੇਜ਼ੀ ਨਹੀਂ ਜਾਂ ਉਰਦੂ ਭਾਸ਼ਾ ਨਹੀਂ ਹੈ, ਸੱਚੇ ਪਾਤਸ਼ਾਹ। ਫਿਰ ਬਾਣੀ ਪੜ੍ਹਨ ਵਾਲੇ ਨੂੰ ਵੀ ਲੋੜ ਆਉਂਦੀ ਆ ਵੀ ਧਿਆਨ ਨਾਲ ਬੈਠਾ, ਬਈ ਪਰਿਵਾਰ ਸੁਚੇਤ ਆ, ਪੂਰੇ ਧਿਆਨ ਨਾਲ ਬਾਣੀ ਸੁਣ ਰਿਹਾ, ਇਹ ਨਹੀਂ ਉੱਠਿਆ, ਅਤੇ ਹੁਣ ਆਪਾਂ ਵੀ ਆਨੰਦ ਲਈਏ ਅਤੇ ਇਹਨਾਂ ਨੂੰ ਵੀ ਦਈਏ। ਫਿਰ ਸੁਚੇਤ ਹੋ ਜਾਂਦਾ ਕਰਨ ਵਾਲਾ ਵੀ। ਸੰਗਤ ਵੱਡੀ ਇਸ ਕਰਕੇ ਕਿਹਾ ਸੀ, ਸੰਗਤ ਹੀ ਸੁਚੇਤ ਕਰਦੀ। ਫਿਰ ਬਾਣੀ ਰੌਲ ਲਾਉਣ ਵਾਲੇ ਨੂੰ ਵੀ ਆਨੰਦ ਆਉਂਦਾ, ਜੇ ਕੋਈ ਸਰੋਤਾ ਬੈਠਾ, ਹਾਂ ਹੋਵੇ ਸਰੋਤਾ। ਅਤੇ ਜੇ ਹੁਣ ਦੋ ਬੈਠੇ ਗੱਲਾਂ ਕਰੀ ਜਾਂਦੇ ਫਿਰ ਪਾਠੀ ਵੀ ਵੇਸਲਾ ਹੋ ਜਾਂਦਾ। ਇਸ ਕਰਕੇ ਮਹਾਰਾਜ ਕਿਰਪਾ ਕਰਨ, ਬਾਣੀ ਸੁਣੀ ਹੈ, ਇਸ ਗੱਲ ਦੀ ਮੈਨੂੰ ਬਹੁਤ ਮਤਲਬ ਮਨ ਖੁਸ਼ ਹੋਇਆ ਵੀ ਪਰਿਵਾਰ ਨੇ ਬਾਣੀ ਵੱਧ ਤੋਂ ਵੱਧ ਬੈਠ ਕੇ ਸੁਣੀ ਹੈ, ਸੇਵਾ ਵੀ ਕੀਤੀ ਹੈ ਗੁਰੂ ਘਰ 'ਚ। ਮਹਾਰਾਜ ਕਿਰਪਾ ਕਰਨ, ਇਹ ਕੀਤੀ ਹੋਈ ਟਹਿਲ ਸੇਵਾ ਜੋ ਅੱਛਾ ਹੈ, ਬਾਕੀ ਪਰਿਵਾਰ ਵਿੱਚ ਸੁੱਖ ਸ਼ਾਂਤੀ, ਨਾਮਦਾਨ, ਬੱਚਿਆਂ ਨੂੰ ਆਣਾ ਮੰਨਣ ਦਾ ਬਲ ਬਖਸ਼ਣ, ਚੜ੍ਹਦੀਆਂ ਕਲਾਕਾਰਨ ਕੀਤੀਆਂ ਸੇਵਾਵਾਂ ਥਾਏ ਪਾਉਣ, ਅਤੇ ਉਸ ਆਤਮਾ ਨੂੰ ਵੀ ਭਾਈ ਟਹਿਲ ਸਿੰਘ ਸੰਦੀਪ ਕਾਲ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈ ਭੁੱਲ ਚੁੱਕ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ। ਆਪਾਂ ਸਲੋਕ ਪੜ੍ਹ ਕੇ ਇਹਦੇ ਅਰਦਾਸ ਬੇਨਤੀ ਕਰਾਂਗੇ, ਫਿਰ ਸ਼੍ਰੀ ਮੁੱਖ ਵਾਕ ਸਮਾਪਤੀ ਹੋਵੇਗੀ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖਿਲੈ ਸਗਲ ਜਗਤ ਚੰਗੇ।

ਨਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਤੁਧਿਆ ਗਏ ਅਰਦਾਸ ਹਮਾਰ।

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕੈਬ ਸਚਿਆਰਾ ਹੋਈਐ ਕੈਬ ਕੂੜੇ ਟੁੱਟੇ ਪਾਲ।

0: ਅਸੰਖ ਮੂਰ ਅੰਧ ਘੋਰ
1: ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਹੇ ਜੋਰ
1: ਅਸੰਖ ਕਲ ਵਡ ਹੱਤਿਆ ਕਮਾਹੇ
0: ਅਸੰਖ ਪਾਪੀ ਪਾ ਕਰ ਜਾਹੇ
1: ਅਸੰਖ ਕੁੜਿਆਰ ਕੂੜੇ ਫਰਾਹੇ
0: ਅਸੰਖ ਮਲੇਸ਼ ਮਲ ਪਖ ਖਾਹੇ
1: ਅਸੰਖ ਨੰਦਕ ਸਿਰ ਕਰ ਹੈ ਭਾਰ
0: ਨਾਨਕ ਨੀਚ ਕਹੇ ਵਿਚਾਰ
1: ਵਾਰਿਆ ਨਾ ਜਾਵਾ ਏਕ ਵਾਰ
0: ਜੋਤ ਭਾਵੇ ਸਾਈ ਭਲੀ ਕਾਰ
1: ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਮ ਅਸੰਖ ਥਾਮ
1: ਅਗਮ ਅਗਮ ਅਸੰਖ ਲੋ
0: ਅਸੰਖ ਕਹੇ

0: ਸ਼ਬਦ ਪਾਵੈ ਸਾਈ ਪਲੀਕਾਰ
1: ਤੂੰ ਸਦਾ ਸਲਾਮਤ ਨਿਰੰਕਾਰ
0: ਹਰਿਏ ਹੱਥ ਪੈਰ ਤਨ ਦੇਹ
1: ਪਾਣੀ ਧੋਤੇ ਗੁਰ ਸੁਖੇ
0: ਭੂਤ ਪਲੀਤੀ ਕੱਪੜ ਹੋਏ
1: ਸਾਬਣ ਲਈ ਉਹ ਧੋਏ
0: ਭਰੀਏ ਮਤ ਪਾ

0: ਬ੍ਰਹਮਾਣ
1: ਮੁੱਲੋ ਮੁੱਲ ਆਖਿਆ ਨਾ ਜਾਏ
0: ਆਖੇ ਆਖ ਰਹੇ ਲਾਏ
1: ਆਖੇ ਵੇਦ ਪਾਠ ਪੁਰਾਣ
0: ਆਖੇ ਪੜੇ ਕਰੇ।

0: ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਭਗਤ ਗਿਆਨ ਦਇਆ ਭੰਡਾਰਨ ਕਣਕਟ ਵਾਜੇ ਨਾਦ
0: ਆਪ ਨਾਥ ਨਾਥੀ ਸਭ ਜਾ ਕੀ।

0: ਅਨਾਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਇਕ ਦੂਜੀ ਬੋ ਲਖੋਏ ਲਖਵੀਸ
0: ਲਖ ਲਖ ਗੇੜਾ ਆਖਿਆ ਹੈ ਏਕ ਨਾਮ ਜਗਦੀਸ
1: ਚੜੀਆਂ ਹੋਈ ਅਕੀਸ
0: ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ
1: ਨਾਨਕ ਨਦਰੀ ਪਾਈ ਹੈ ਕੂੜੀ ਕੂੜੇ ਠੀਸ
0: ਆਖਣ ਜੋਰ ਚੁਪੈ ਨਾ ਜੋਰ
1: ਜੋਰ ਨ ਮੰਗਣ ਦੇਣਾ ਜੋਰ
0: ਜੋਰ ਨ ਜੀਵਨ ਮਰਨ ਨਹ ਜੋਰ
1: ਜੋਰ ਨ ਰਾਜ ਮਾਲ ਮਨ ਸ਼ੋਰ
0: ਜੋਰ ਨ ਸੁਰਤੀ ਗਿਆਨ ਵਿਚਾਰ
1: ਜੋਰ ਨ ਜੁਗਤ ਸੁਟੇ ਸੰਸਾਰ
0: ਜਿਸ ਹੱਥ ਜੋਰ ਕਰ ਵੇਖੈ ਸੋਏ
1: ਨਾਨਕ ਉੱਤਮ ਨੀਚ ਨਾ ਕੋਏ
0: ਰਾਤੀ ਰੁੱਤੀ ਥਿੱਤੀ ਵਾਰ
1: ਪਵਨ ਪਾਣੀ ਅਗਨੀ ਪਾਤਾਲ
0: ਇਸ ਵਿੱਚ ਧਰਤੀ

0: ਬਾਣੀ ਕੇਤੇ ਅੰਬਾਣੀ ਕੇਤੇ ਪਾਤ ਨਰਿੰਦ
1: ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਂਤ
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ
1: ਨਾਦ ਮਨੋਦ ਕੋਡ ਆਨੰਦ
0: ਸ਼ਰਮ ਖੰਡ ਕੀ ਬਾਣੀ ਰੂਪ
1: ਤਿੱਥੇ ਘਾੜਤ ਘੜੀ ਹੈ ਬਹੁਤ ਅਨੂਪ
0: ਤਾਂ ਗੱਲਾਂ ਕਥੀਆਂ ਨਾ ਜਾਏ
1: ਕੋ ਕਹੇ ਪਿੱਛੇ ਪਤਾਏ
0: ਜਿੱਥੇ ਘੜੀਏ ਸੁਰਤ ਮਤ ਮਨ ਬੁੱਧ
1: ਤਿੱਥੇ ਘੜੀਏ ਸੁਰਾ ਸਿੱਧਾ ਕੀ ਸੁੱਧ
0: ਕਰਮ ਖੰਡ ਕੀ ਬਾਣੀ ਜੋਰ
1: ਤਿੱਥੇ ਹੋਰ ਨਾ ਕੋਈ ਹੋਰ
0: ਜਿੱਥੇ ਜੋਤ ਮਹਾਵਲ ਸੂਰ
1: ਇਨ ਮਹਿ ਰਾਮ ਰਹਿਆ

0: सुनियार
1: हरण मत भेद हथियार पांडा पाओ अमृत तित टाल
0: सब सची टकसार।

0: ਸੰਖ ਜਪ ਸੰਖ ਪਾਓ,
1: ਸੰਖ ਪੂਜਾ ਸੰਖ ਤਪ ਦਾਓ,
0: ਸੰਖ ਗ੍ਰੰਥ ਮੁਖ ਵੇਦ ਪਾਠ,
1: ਸੰਖ ਜੋਗ ਮਨ ਰਹਿ ਉਦਾਸ,
0: ਸੰਖ ਭਗਤ ਗੁਣ ਗਿਆਨ ਵਿਚਾਰ,
1: ਸੰਖ ਸਤੀ ਅਸੰਖ ਦਾਤਾਰ,
0: ਅਸੰਖ ਸੁਰ ਬਹੁ ਪਖ।

0: ਮੁੱਲ ਵਾ ਪਾਰੀਏ ਮੁੱਲ ਭੰਡਾਰ
1: ਅਮੁੱਲ ਆਵੇ ਮੁੱਲ ਜਾਏ
0: ਅਮੁੱਲ ਪਾਏ ਮੁੱਲਾ ਸਮਾਹੇ
1: ਅਮੁੱਲ ਤਰਨ ਮੁੱਲ ਦੀ ਬਾਣ
0: ਅਮੁੱਲ ਤੁਲ ਅਮੁੱਲ ਪਰਵਾਣ
1: ਅਮੁੱਲ ਬਖਸ਼ੀਸ ਅਮੁੱਲ ਨਿਸਾਣ
0: ਮੁੱਲ

0: ਮੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਇਕ ਦੂਜੀ ਬੋ ਲਖ ਹੋਏ ਲਖ ਹੋਵੇ ਲਖ ਵੀਸ
0: ਲਖ ਲਖ ਗੇੜਾ ਆਖੀ ਹੈ ਏਕ

0: ਜੀਵਨ ਮਰਨ ਨਹਿ ਜੋਰ,
1: ਜੋਰ ਨ ਰਾਜ ਮਾਲ ਮਨ ਸੋਰ,
0: ਜੋਰ ਨ ਸੁਰਤੀ ਗਿਆਨ ਵਿਚਾਰ,
1: ਜੋਰ ਨ ਜੁਤੀ ਛੁਟੇ ਸੰਸਾਰ,
0: ਜਿਸ ਹੱਥ ਜੋਰ ਕਰ ਵੇਖੈ ਸੋਏ,
1: ਨਾਨਕ ਉੱਤਮ ਨੀਚ ਨਾ ਕੋਏ,
0: ਰਾਤੀ ਰੁੱਤੀ ਥਿੱਥੀ ਵਾਰ,
1: ਪਾਣੀ ਅਗਨੀ ਪਾਤਾਲ,
0: ਇਸ ਵਿੱਚ ਧਰਤੀ ਥਾਪ।

0: ਤਿੱਥੇ ਕਾਰਤ ਕੜੀਏ ਬਹੁਤ ਅਨੂਪ
1: ਤਾਕੀਆਂ ਗੱਲਾਂ ਕਥੀਆਂ ਨਾ ਜਾਏ
0: ਜੇ ਕੋ ਕਹੇ ਪਿੱਛੇ ਪਛਤਾਏ
1: ਜਿੱਥੇ ਕੜੀਏ ਸੁਰਤ ਮਤ ਮਨ ਬੁੱਧ
0: ਜਿੱਥੇ ਕੜੀਏ ਸੁਰਾਸ

0: ਸੰਖ ਮੂਰਖ ਅੰਧ ਘੋਰ
1: ਸੰਖ ਚੋਰ ਹਰਾਮ ਖੋਰ
0: ਸੰਖ ਅਮਰ ਕਰ ਜਾਏ ਜੋਰ
1: ਸੰਖ ਅਲਵਟ ਹੱਤਿਆ ਕਮਾਹੇ
0: ਸੰਖ ਪਾਪੀ ਪਾਪ ਕਰ ਜਾਏ
1: ਸੰਖ ਕੂੜਿਆਰ।

0: ਪਰ ਝੋਲੀ ਧਿਆਨ ਕੀ ਕਰੇ ਪੈ ਭੂਤ
1: ਕੀਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ
0: ਆਈ ਫਾਂਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ

0: ਸਿਸਤ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ
0: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ
1: ਜਿਵ ਤਿਸ ਪਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਣ
0: ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ
1: ਆਦੇਸ ਦਿਸੇ ਆਦੇਸ
0: ਆਦ ਅਨੀਲ ਅਨਾਦ ਅਨਾਹ

0: ਸੰਸਾਰ
1: ਜਿਸ ਹੱਥ ਜੋਰ ਕਰ ਵੇਖੈ ਸੋਏ
0: ਨਾਨਕ ਉੱਤਮ ਨੀਚ ਨ ਕੋਏ
1: ਰਾਤੀ ਰੁੱਤੀ ਥਿੱਤੀ ਵਾਰ
0: ਪਵਣ ਪਾਣੀ ਅਗਨੀ ਪਾਤਾਲ
1: ਇਸ ਵਿੱਚ ਧਰਤੀ ਥਾਪ ਰੱਖੀ ਧਰਮ

0: ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ
1: ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ
0: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ
1: ਗੁਰੂ ਇੱਕ ਦੇਵ ਜਾਈ ਸਭਨਾ ਜੀਆਂ ਕਹਿ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
0: ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ
1: ਮਤ
0: ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ

0: ਨਾਨਕ ਭਗਤਾ ਸਦਾ ਵਿਗਾਸ
1: ਸੁਣੀ ਦੁਖ ਪਾਪ ਕਾ ਨਾਸ
0: ਮੰਨੇ ਕੀ ਕਥ ਕਹੀ ਨਾ ਜਾਏ
1: ਜੇ ਕੋ ਕਹੇ ਪਿੱਛੇ ਪਛਤਾਏ
0: ਕਾਗਦ ਕਮਲ ਲਿਖਣ ਹਾਰ
1: ਮੰਨੇ ਕਾ ਬੈ ਕਰਨ ਵਿਚਾਰ
0: ਸਹ ਨਾਮ ਨਿਰੰਜਨ ਹੋਏ
1: ਜੇ ਕੋ ਮਨ ਜਾਣੇ ਮਨ ਕੋਏ
0: ਮੰਨੇ ਸੁਰਤ ਹੋਵੇ ਮਨ ਬੁੱਧ
1: ਮੰਨੇ ਸਗਲ ਪੌੜੀ ਕੀ ਸੁਧ
0: ਮੰਨੇ ਮੋਹ ਚੋਟਾ ਨਾ ਖਾਏ
1: ਮੰਨੇ ਚਮਕੇ ਸਾਥ ਨਾ ਜਾਏ।

0: ਸੰਖ ਜਪ ਸੰਖ ਪਾਉ
1: ਅਸੰਖ ਪੂਜਾ ਸੰਖ ਤਪ ਤਾਉ
0: ਸੰਖ ਗ੍ਰੰਥ ਮੁਖ ਵੇਦ ਪਾਠ
1: ਅਸੰਖ ਜੋਗ ਮਨ ਰਹੇ ਉਦਾਸ
0: ਸੰਖ ਭਗਤ ਗੁਣ ਗਿਆਨ ਵਿਚਾਰ
1: ਅਸੰਖ ਸਤੀ ਅਸੰਖ ਦਾ ਤਾਰ
0: ਸੰਖ ਸੂਰ ਮੋਹ ਪਖ ਸਾਰ
1: ਅਸੰਖ ਮੋਹਨ ਲਿਵਲਾਏ ਤਾਰ
0: ਦਰਦ ਕਵਣ ਕਹਾ ਵਿਚਾਰ
1: ਵਾਰਿਆ ਨਾ ਜਾਵਾ ਇੱਕ ਵਾਰ
0: ਦੁੱਧ ਭਾਵੇ ਸਾਈ ਪਲੀਕਾਰ
1: ਤੂੰ ਸਦਾ ਸਲਾਮਤ ਨਿਰੰਕਾਰ।

0: ਨਾਨਕ
1: ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ
0: ਪਤਾਲਾ ਪਤਾਲ ਲਖ ਆਗਾਸਾ ਆਗਾਸ
1: ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ
0: ਸਹਿ ਸਹਿ ਠਹਿਰਾ ਕਹਿਣ ਕਿਤੇ ਬਾ ਅਸੂ ਇੱਕ ਤਾਤ।

0: ਜਿਸਨੋ ਬਖਸ਼ ਸਿਫਤ ਸਲਾਹ
1: ਨਾਨਕ ਪਾਤ ਸਾਹੀ ਪਾਤ ਸਾਹੋ
0: ਅਮੁੱਲ ਗੁਣ ਅਮੁੱਲ ਵਪਾਰ
1: ਮੁੱਲ ਵਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਮੁੱਲ ਜਾਏ
1: ਮੁੱਲ ਪਾਏ ਮੁੱਲਾ ਸਮਾਹੇ
0: ਅਮੁੱਲ ਧਰਮ ਅਮੁੱਲ ਦੀਵਾਨ
1: ਮੁੱਲ ਤੁਲ ਮੁੱਲ ਪਰਵਾਣ
0: ਅਮੁੱਲ ਬਖਸ਼ੀਸ ਮੁੱਲ ਨਿਸ਼ਾਨ

0: ਆਖਣ ਜੋਰ ਚੁੱਪੈ ਨਹਿ ਜੋਰ,
1: ਜੋਰ ਨ ਮੰਗਣ ਦੇ ਨ ਜੋਰ,
0: ਜੋਰ ਨ ਜੀਵਨ ਮਰਨ ਨਹਿ ਜੋਰ,
1: ਜੋਰ ਨ ਰਾਜ ਮਾਲ ਮਨ ਸੋਰ,
0: ਜੋਰ ਨ ਸੁਰਤੀ ਗਿਆਨ ਵਿਚਾਰ,
1: ਜੋਰ ਨ ਜੁਗਤੀ ਛੁਟੇ ਸੰਸਾਰ,
0: ਜਿਸ ਹੱਥ ਜੋਰ ਕਰ ਵੇਖੈ।

0: ਸਦਰੀ ਕਰਮ ਪਵੈ ਨਿਸ਼ਾਨਾ
1: ਕਚਪਕਾਈ ਉਥੇ ਪਾਏ
0: ਨਾਨਕ ਗਇਆ ਜਾਪੇ ਜਾਏ
1: ਖੰਡ ਗਾਏ ਹੋ ਧਰਮ
0: ਗਿਆਨ ਖੰਡ ਕਾ ਆਖੋ ਕਰਮ
1: ਕੇਤੇ ਪਵਨ ਪਾਣੀ ਬਸੰਤਰ
0: ਕੇਤੇ ਕਾਨ ਮਹੇਸ ਕੇਤੇ ਬਰਮ ਬਰਮੇ ਕਾਟ ਕੜੀ ਹੈ ਰੂਪ ਰੰਗ ਕੇ ਵੇਸ
1: ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ
0: ਕੇਤੇ ਇੰਦ ਚੰਦ ਸੂਰ ਕੇਤੇ

0: ਪ੍ਰਚੰਡ
1: ਤਿੱਥੇ ਨਾਦ ਨੋਦ ਕੋਡ ਆਨੰਦ
0: ਸਰਬ ਖੰਡ ਕੀ ਬਾਣੀ ਰੂਪ
1: ਤਿੱਥੇ ਕਾੜਤ ਕੜਿਆ ਹੈ ਬਹੁਤ ਅਨੂਪ
0: ਰਾਕੀਆਂ ਗੱਲਾਂ ਕਥੀਆਂ ਨਾ ਜਾਏ
1: ਕੋ ਕਹੇ ਪਿਛੇ ਪਛਤਾਏ
0: ਤਿੱਥੇ ਕੜੀਏ ਸੁਰਤ ਮਤ ਮਨ ਬੁੱਧ
1: ਤਿੱਥੇ ਕੜੀਏ ਸੁਰਾ ਸਿੱਧਾ ਕੀ ਸੁੱਧ
0: ਕਰਮ ਖੰਡ ਕੀ ਬਾਣੀ ਜੋਰ
1: ਤਿੱਥੇ ਜੋਧ ਮਹਾ ਤਿੱਥੇ ਤਿੱਥੇ ਹੋਰ ਨਾ ਕੋਈ ਹੋਰ
0: ਤਿੱਥੇ ਜੋਧ ਮਹਾਬਲ ਸੂਰ

0: ਕਤ ਕਟੀ ਕੋਟੀ ਕੋਟ ਕੋਟ
1: ਦਾ ਦੇ ਲੈਂਦੇ ਥਕ ਪਾਹੇ
0: ਜੁਗਾ ਜੁਗੰਤਰ ਖਾਈ ਖਾਹੇ
1: ਹੁਕਮੀ ਹੁਕਮ ਚਲਾਹੇ ਰਾਹੋ
0: ਨਾਨਕ ਦਿਖੇ ਬੇਪਰਵਾਹ
1: ਸਾਚਾ ਸਾਹਿਬ ਸਾਚ ਨਾਏ
0: ਅਖਿਆ ਪਉ ਅਪਾਰ
1: ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ
0: ਫਿਰ ਕੀ ਅੱਗੇ ਰੱਖੀਏ ਜਿਦ ਸੇ ਦਰਬਾਰ
1: ਹੋ ਕੇ ਬੋਲਣ ਬੋਲੀਏ ਜਿਤ

0: ਮਨ ਰੱਖੀਏ ਭਾਉ
1: ਦੁੱਖ ਪਰ ਹਰਿ ਕਰ ਲੈ ਜਾਏ
0: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ
1: ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ
0: ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਾ ਨਾ ਜਾਈ
1: ਗੁਰਾ ਇੱਕ ਦੇਵ ਜਾਈ
2: ਸਭਨਾ ਜੀਆ
0: ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਤੀਰਥ ਨਾਵਾ ਜੇ ਤਿਸ ਪਾਵਾ ਵਿਣ ਪਾਣੀ ਕੀ ਨਾਇ ਕਰੀ
0: ਜੇਤੀ ਸਿਸ਼ਟ ਉਪਾਈ ਵੇਖਾਂ ਵਿਣ ਕਰਮਾ ਕੇ ਮਲ ਲਈ
1: ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ
0: ਗੁਰਾ ਇੱਕ ਦੇਹ ਬਜਾਈ।

0: ਬੰਦੀ ਦਾਤ ਜਾਣੇ ਕੌਣ ਕੋਤ
1: ਕੀਤਾ ਪਸਾਉ ਏਕੋ ਕਵਾਉ
0: ਦਿਸਦੇ ਹੋਏ ਲਖ ਦਰਿਆਉ
1: ਕੁਦਰਤ ਕਵਨ ਕਾ ਵਿਚਾਰ
0: ਵਾਰਿਆ ਨਾ ਜਾਵਾ ਇੱਕ ਵਾਰ
1: ਜੋ ਤਿਦ ਪਾਵੇ ਸਾਈ ਬਲਿਕਾਰ
0: ਸਦਾ ਸਲਾਮਤ ਨਿਰੰਕਾਰ
1: ਸੰਖ ਜਪ ਸੰਖ ਪਾਓ
0: ਸੰਖ ਪੂਜਾ ਸੰਖ ਤਪ ਤਾਓ
1: ਸੰਖ ਗ੍ਰੰਥ ਮੁਖ ਵੇਦ ਪਾਠ
0: ਸੰਖ ਜੋਗ ਮਨ ਰਹਿ ਉਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ
0: ਸੰਖ

0: ਜਾਏ
1: ਸੰਖ ਉੜਿਆਰ ਕੂੜੇ ਫਰਾਹੇ
0: ਸੰਖ ਮਲੇਸ਼ ਮਲ ਪਖ ਖਾਏ
1: ਸੰਖ ਨੰਦਕ ਸਰ ਕਰਹਿ ਭਾਰ
0: ਨਾਨਕ ਨੀਚ ਕਹਿ ਵਿਚਾਰ
1: ਵਾਰਿਆ ਨਾ ਜਾਵਾ ਇੱਕ ਵਾਰ
0: ਜੋ ਤੁਤ ਪਾਵੇ ਸਾਈ ਭਲੀ ਕਾਰ

0: ਇੱਕ ਦੋ ਇੱਕ ਸਿਆਣਾ
1: ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ
0: ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ
1: ਤਾਲਾ ਪਾਤਾਲ ਲੱਖ ਆਗਾਸ ਆਗਾਸ
0: ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਤ
1: ਸਹਸਾ ਠਹਿਰਾ ਕਹਿਣਕ ਤੇ ਬਾ ਅਸਲੂਲ ਇੱਕ ਧਾਤ
0: ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ
1: ਨਾਨਕ ਵੱਡਾ ਆਖੀਏ ਆਪੇ ਜਾਣੇ ਆਪ
0: ਸਲਾਹੀ ਸਲਾਹ ਇਤੀ ਸੁਰਤ ਨਾ ਪਾਈਆ
1: ਨਦੀਆਂ ਅਤੇ ਵਹਾ ਪਵੇ ਸਮੁੰਦਰ ਨਾ ਜਾਣੀਏ

0: ਸਿਫਤ ਸਲਾਹ
1: ਨਾਨਕ ਪਾਤ ਸਾਹੀ ਪਾਤ ਸਾਹੋ
0: ਅਮੁੱਲ ਗੁਣ ਅਮੁੱਲ ਵਪਾਰ
1: ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਮੁੱਲ ਜਾਏ
1: ਅਮੁੱਲ ਪਾਏ ਮੁੱਲਾ ਸਮਾਹੇ
0: ਅਮੁੱਲ ਧਰ ਅਮੁੱਲ ਦੀਵਾਨ
1: ਅਮੁੱਲ ਤੁਲ ਅਮੁੱਲ ਪਰਵਾਨ
0: ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ

0: ਏਤੇ ਕਹਿ ਕਹਿ ਉੱਠ ਉੱਠ ਜਾਹੇ,
1: ਏਤੇ ਕੀਤੇ ਹੋਰ ਕਰੇ
0: ਤਾਂ ਆਖ ਨਾ ਸਕਹਿ ਕੇ ਈ ਕੇ,
1: ਜੇ ਵਿੜ ਪਾਵੇ ਤੇ ਵਿੜ ਹੋਏ,
0: ਨਾਨਕ ਜਾਣੇ ਸਾਚਾ ਸੋਏ,
1: ਜੇ ਕੋ ਆਖੇ ਬੋਲ ਵਿਗਾੜ,
0: ਤਾਂ ਲਿਖਿਆ ਸਰ ਗਾ ਵਾਰਾ ਗਾ ਵਾਰ,
1: ਸੋਦਰ ਕੇ ਹਾ ਸੋਗਰ ਕੇ ਹਾ, ਜਿਤ ਪੇ ਸਰ ਸੰਭਾਲੇ
0: ਵਾਜਹ ਨਾਦ।

0: ਰੱਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ
1: ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨ ਕਰਨਾ ਜਾਈ
0: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ
1: ਮੰਦਾ ਸੰਤੋਖ ਸਰਬਤ ਚੋਲੀ ਤਿਆਗ

0: ਅਨਾਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ
1: ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ
0: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ
1: ਆਦੇਸ਼ ਕਿਸੇ ਆਦੇਸ਼
0: ਆਦ ਅਨੀਲ ਅਨਾਦ ਅਨਾਹਤ।

0: ਆਖਣ ਜੋਰ ਚੁੱਪੈ ਨਹਿ ਜੋਰ,
1: ਜੋਰ ਨਾ ਮੰਗਣ ਦੇ ਨਾ ਜੋਰ,
0: ਜੋਰ ਨਾ ਜੀਵਣ ਮਰਨ ਨਹਿ ਜੋਰ,
1: ਜੋਰ ਨਾ ਰਾਜ ਮਾਨ ਮਨ ਸ਼ੋਰ,
0: ਜੋਰ ਨਾ ਸੁਰਤੀ ਗਿਆਨ ਵਿਚਾਰ,
1: ਜੋਰ ਨਾ ਜੁਗਤੀ ਛੁੱਟੇ ਸੰਸਾਰ,
0: ਜਿਸ ਹੱਥ ਜੋਰ ਕਰ ਵੇ

0: ਪੰਚ ਪਰਵਾਨ
1: ਨਦਰੀ ਕਰਮ ਪਵੈ ਨਿਸ਼ਾਨਾ
0: ਸੱਚ ਪਕਾਈ ਉੱਥੇ ਪਾਏ
1: ਨਾਨਕ ਗਿਆ ਜਾਪੇ ਜਾਏ
0: ਧਰਮ ਖੰਡ ਕਾ ਇਹੋ ਕਰਮ
1: ਗਿਆਨ ਖੰਡ ਕਾ ਆਖੋ ਕਰਮ
0: ਕੀਤੇ ਪਵਨ ਪਾਣੀ ਬਸੰਤਰ ਕੀਤੇ ਕਾਣ ਮਹੇਸ਼
1: ਕੀਤੇ ਬਰਮੇ ਕਾੜ

0: ਹੁਕਮ ਤਿਵੈ ਤਿਵਕਾਰ
1: ਵੇਖੇ ਵਿਖਸੇ ਕਰ ਵਿਚਾਰ
0: ਨਾਨਕ ਕਥਨਾ ਕਰੜਾ ਸਾਰੋ
1: ਜੈ ਪਹਾਰਾ ਤੀਰੀ ਸੁਨਿਆਰ
0: ਕਰਣ ਮਤ ਵੇਦ ਹਥਿਆਰ
1: ਬਹੁ ਖਰਾ ਅਗਨ ਤਪਤਾਓ
0: ਅੰਡ

0: ਜਮਨ ਕਾਲ ਸਭ ਜਗਤ ਬਨਾਇਓ,
1: ਦੇਵ ਦਾ ਦਰਸ਼ਨ ਪਜਾਇਓ,
0: ਆਦ ਅੰਤ ਅਕੇ ਅਵਤਾਰਾ,
1: ਸੋਈ ਗੁਰੂ ਸਮਝਿਓ ਹਮਾਰਾ,
0: ਨਮਸਕਾਰ ਤਿਸ ਹੀ ਕੋ ਹਮਾਰੀ,
1: ਸਕਲ ਪ੍ਰਜਾ ਜਿਨ ਆਪ ਸਵਾਰੀ,
0: ਸਤਨ ਕੋ ਸਭ ਗੁਣ ਸੁਖ ਦਿਓ,
1: ਸਤਰਨ ਕੋ ਪਲ ਮੋਹਬਤ ਦਿਓ,
0: ਘਟ ਘਟ ਕੇ ਅੰਤਰ ਕੀ ਜਾਣਤ,
1: ਭਲੇ ਪ੍ਰੇ ਕੀ ਪੀਰ ਪਛਾਣਤ,
0: ਚਿੱਤੀ ਤੇ ਕੰਚਰ ਅਸਥੂਲਾ,
1: ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ,
0: ਦ੍ਰਿਸ਼ਟ ਕਰ ਸੰਤਨ ਪਾਏ
2: ਪਏਟੇ ਦੁਖੀ,
0: ਚਿੱਠੀ ਤੇ ਕੰਚਰ ਅਸਥੂਲਾ,
1: ਪਰ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ,
0: ਸੰਤਨ ਦੁਖ ਪਾਏ ਤੇ ਦੁਖੀ,
1: ਸੁਖ ਪਾਏ ਸਾਧਨ ਕੇ ਸੁਖੀ,
0: ਏਕ ਏਕੀ ਪੀਰ ਪਛਾਣੇ,
1: ਕਟ ਕਟ ਕੇ ਪਟ ਪਟ

के कहो तुम्हारो द्वार, बाएं कहे की लाज असर।

0: ਦਾਸ ਆਹੀ ਦਸਮੀ ਮਰੀ ਕਰੋ ਹਾਥ ਦੇ ਰੱਛਾ
1: ਪੂਰਨ ਹੋਏ ਚਿਤ ਕੀ ਇੱਛਾ
2: ਤਬ ਚਰਨ ਮਨ ਰਹੇ ਹਮਾਰਾ
1: ਆਪਣਾ ਜਾਨ ਕਰੋ ਕਰਿ ਪਾਰਾ
0: ਹਮਰੇ ਦੋਸਾ ਬੈ ਤੁਮ ਕਾਵ ਹੋ
2: ਆਪ ਹਾਥ ਦੇ ਮੋਹਿ ਬਚਾਵੋ
0: ਸੁਖੀ ਬਸੈ ਮੋਰੋ ਪਰਵਾਰਾ
2: ਸੇਵਕ ਸਿੱਖ ਸਵੇ ਕਰਤਾਰਾ
0: ਮੋਰ ਅੱਛਾ ਨਿਜ ਕਰਦੈ ਕਰੀਐ
2: ਸਭੈ ਰਨ ਕੋ ਆਜ ਸੰਗਰੀਐ
0: ਪੂਰਨ ਹੋਏ ਹਮਾਰੀ ਆਸਾ
2: ਦੁਰ ਭਜਨ ਕੀ ਰਹੇ ਪਿਆਸਾ
0: ਛੱਡ ਕੋਈ ਅਵਰ ਨਾ ਧਿਆਓ
2: ਜੋ ਬਰ ਚਾਹੂੰ ਸੋ ਤੁਮ ਤੇ ਪਾਉਂ
0: ਸੇਵਕ ਸਿੱਖ ਹਮਾਰੇ ਤਾਰੀ ਹੈ
2: ਚੁਣ ਚੁਣ ਸਿਧਰ ਹਮਾਰੇ
0: ਆਪ ਹੱਥ ਦੇ ਮੁਝੇ ਉਬਾਰੀਐ
2: ਮਨ ਕਾਲ ਕਾ ਤ੍ਰਾਸ ਨਿਵਰੀਐ
0: ਜੋ ਸਦਾ ਹਮਾਰੇ ਪੱਛਾ
2: ਸ੍ਰੀ ਅਸਜੂਜੋ ਕਰਿਓ ਰੱਛਾ
0: ਰਾਖ ਲਿਓ ਮੋਹਿ ਰਖਨ ਹਾਰੇ
2: ਸਾਹਿਬ ਸੰਤ ਸਹਾਈ ਪਿਆਰੇ
0: ਇਨ ਮਨ ਦੁਸ਼ਟਨ ਕੇ ਹੰਤਾ
2: ਤੁਮਹੁ ਪੂਰੀ ਚਤੁਰਦਸ ਕੰਤਾ
0: ਕਾਲ ਪਾਏ ਬ੍ਰਹਮਾ ਬਖਤਰਾ
2: ਕਾਲ ਪਾਏ ਸਿਵ ਜੀਵ ਅਵਤਾਰਾ
0: ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ
2: ਸਕਲ ਕਾਲ ਕਾ ਕੀਆ ਤਮਾਸਾ
0: ਜਮਨ ਕਾਲ ਜੋਗੀ ਸਭ ਕੀਓ
2: ਵੇਦ ਰਾਜ ਬ੍ਰਹਮਾ ਜੋ ਥੀਓ
0: ਜਮਨ ਕਾਲ ਸਭ ਲੋਕ ਸਵਾਰਾ
2: ਨਮਸਕਾਰ ਹੈ ਤਾਹੇ ਹਮਾਰਾ
0: ਜਮਨ ਕਾਲ ਸਭ ਜਗਤ ਬਨਾਯੋ
2: ਦੇਵ ਦੈਤ ਜਸ਼ਨ ਬਜਾਯੋ
0: ਆਦ ਅੰਤ ਅਕੇ ਅਵਤਾਰਾ
2: ਸੋਈ ਗੁਰੂ ਸਮਝਿਓ ਹਮਾਰਾ
0: ਨਮਸਕਾਰ ਤਿਸ ਹੀ ਕੋ ਹਮਾਰੀ
2: ਸਕਲ ਪ੍ਰਜਾ ਜਿਨ ਆਪ ਸਵਾਰੀ
0: ਸਭ ਗੁਣ ਕੋ ਸਭ ਗੁਣ ਸਖ ਦਿਓ
2: ਸਤਰਨ ਕੋ ਪਲ ਮੋਹਬਤ ਦਿਓ
0: ਘਟ ਘਟ ਕੇ ਅੰਤਰ ਕੀ ਜਾਣਤ
2: ਭਲੇ ਬੁਰੇ ਕੀ ਪੀਰ ਪਛਾਣਤ
0: ਚਿੱਟੀ ਤੇ ਕੰਚਰ ਅਸਥੂਲਾ
2: ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ
0: ਸੰਤਨ ਦੁਖ ਪਾਏ ਤੇ ਦੁਖੀ
2: ਸੁਖ ਪਾਏ ਸਾਧਨ ਕੇ ਸੁਖੀ
0: ਏਕ ਏਕ ਹੀ ਪੀਰ ਪਛਾਣੇ
2: ਕਟ ਕਟ ਕੇ ਪਟ ਪਟ ਕੀ ਜਾਣੇ
0: ਜਬ ਉਦ ਕਰਖ ਕਰਾ ਕਰਤਾਰਾ
2: ਪ੍ਰਜਾ ਤਰਤ ਤਬ ਦੇ ਅਪਾਰਾ
0: ਜਬ ਆਕਰਸ਼ ਕਰਤ ਹੋ ਕਬ ਹੋ
2: ਤੁਮ ਮੈਂ ਮਿਲਤ ਦੇ ਤਰ ਸਭ ਹੂੰ
0: ਜੇਤੇ ਬਦਨ ਸ੍ਰੇਸ਼ ਸਭ ਧਾਰੇ
2: ਆਪ ਆਪਣੀ ਬੂਝ ਉਚਾਰੇ
0: ਤੁਮ ਸਭ ਹਿਤੇ ਨਹਿਤ ਨਰਾਲਮ
2: ਜਾਨਤ ਵੇਦ ਭੇਦ ਅਰ ਆਲਮ
0: ਨਿਰੰਕਾਰ ਨਿਰਭਕਾਰ ਨਿਰਲੰਬ
2: ਆਦ ਅਨਿਲ ਅਨਾਦ ਅਸੰਭ
0: ਤਾਕਾ ਮੂੜ ਚਾਰਤ ਭੇਦਾ
2: ਜਾਕੋ ਪੇਵ ਨ ਪਾਵਤ ਭੇਦਾ
0: ਆ ਕੋ ਕਰ ਪਹਨ ਅਨਮਾਨਤ
2: ਮਹਾ ਮੂੜ ਕਛ ਵੇਦ ਨ ਜਾਣਤ
0: ਮਹਾਦੇਵ ਕੋ ਕਹਿਤ ਸਦਾ ਸੇਵ
2: ਨਿਰੰਕਾਰ ਕਾ ਚੀਨਤ ਨਹਿ ਪੇਵ
0: ਆਪ ਆਪਣੀ ਬੁੱਧ ਹੈ ਜੇਤੀ
2: ਬਣਤ ਪਿਲ ਪਿਲ ਤੋਹੇ ਤੇਤੀ
0: ਤੁਮਰਾ ਲਖ ਨ ਜਾਏ ਪਸਾਰਾ
2: ਕੈਬਿਤ ਸਜਾ ਪ੍ਰਥਮ ਸੰਸਾਰਾ
0: ਏਕੇ ਰੂਪ ਅਨੂਪ ਸਰੂਪਾ
2: ਅੰਕ ਪਿਓ ਰਾਵ ਕਹੀ ਰੂਪਾ
0: ਅੰਡਜ ਜੇਰ ਸੇ ਤਜਕੀਨੀ
2: ਉਤਪਜ ਖਾਨ ਬਹਾਰ ਚਦੀਨੀ
0: ਕਹੂੰ ਫੁੱਲ ਰਾਜਾ ਹੈ ਬੈਠਾ
2: ਸਿਮਟ ਪੇਵਾ ਸੰਕਰ ਕੈਠਾ
0: ਸਗਰੀ ਸ੍ਰਿਸ਼ਟ ਦਿਖਾਏ ਅਚੰਭਵ
2: ਆਦ ਜੁਗਾਦ ਸਰੂਪ ਸਵੰਭਵ
0: ਅਬਰ ਅੱਛਾ ਮੇਰੀ ਤੁਮ ਕਰੋ
2: ਸਿੱਖ ਉਬਾਰ ਅਸਿੱਖ ਸੰਗਰੋ
0: ਦੁਸਤ ਜਿੱਥੇ ਉਠ ਪਤ ਉਤ ਪਾਤਾ
2: ਸਕਲ ਮਲੇਸ਼ ਕਰੋ ਰਣਕਾਤਾ
0: ਜੇ ਅਸ ਤੁਰਤਾ ਵਿਚਰਨੀ ਪਰੇ
2: ਦਿਨ ਕੇ ਦੁਸ਼ਟ ਦੂਤ ਹੈ ਮਰੇ
0: ਪੁਰਖ ਜਮਨ ਪਗ ਪਰੇ ਤਿਹਾਰੇ
2: ਦਿਨ ਕੇ ਤੁਮ ਸੰਕਟ ਸਭ ਟਾਰੇ
0: ਜੋ ਕੱਲ ਕੋਈ ਇੱਕ ਵਾਰ ਧਿਆਏ ਹੈ
2: ਤਾਕੇ ਕਾਲ ਨਿਕਟ ਨਹੀਂ ਆਏ ਹੈ
0: ਅੱਛਾ ਹੋਏ ਤਾਂ ਹੈ ਸਭ ਕਾਲਾ
2: ਦੁਸ਼ਟ ਅਰਿਸ਼ਟ ਹੈ ਤਤਕਾਲਾ
0: ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਾਰ ਹੋ
2: ਤਾਕੇ ਤਾਪ ਤਨਿਕ ਮੋਹ ਹਰਿਓ
0: ਅੰਤ ਸਿੱਧ ਕਰਮੋ ਸਭ ਹੋਈ
2: ਦੁਸ਼ਟ ਸ਼ਾਸ਼ਵੈ ਸਕੇ ਨ ਕੋਈ
0: ਏਕ ਵਾਰ ਜਿਨ ਤੁਮੇ ਸੰਭਾਰਾ
2: ਕਾਲ ਫਾਸ ਦੇਤਾ ਹੈ ਉਬਾਰਾ
0: ਜਿਨ ਨਰ ਨਾਮ ਤਿਹਾਰੋ ਕਹਾ
2: ਦਰ ਦੁਸ਼ਟ ਦੋ ਤੇ ਰਹਾ
0: ਖੜਕ ਕੇਤ ਮੈਂ ਸਰਨ ਤਿਹਾਰੀ
2: ਆਪ ਹਾਥ ਦੇ ਲਿਓ ਉਬਾਰੀ
0: ਸਰਵ ਠੋਰ ਮੈਂ ਹੋ ਹੋ ਸਹਾਈ
2: ਦੁਸ਼ਟ ਦੇਖ ਕੇ ਲਿਓ ਬਚਾਈ
0: ਕਿਰਪਾ ਕਰੀ ਹਮ ਪਰ ਜਗ ਮਾਤਾ
2: ਗ੍ਰੰਥ ਕਰਾ ਪੂਰਨ ਸਭਰਾਤਾ
0: ਕਿਰਪਾ ਸਖਲ ਦੇਹ ਕੋ ਹਰਤਾ
2: ਦੁਸ਼ਟ ਦੇਖੇ ਕੋ ਸ਼ੈ ਕਰਤਾ
0: ਸ੍ਰੀ ਅਸ ਤੁਝ ਜਪੇ ਦਇਆਲਾ
2: ਪੂਰਨ ਕਰਾ ਗ੍ਰੰਥ ਤਤਕਾਲਾ
0: ਮਨ ਬਾਛਤ ਫਲ ਪਾਵੇ ਸੋਈ
2: ਦੁਖ ਨ ਕਿਸੇ ਵਿਆਪਤ ਕੋਈ
0: ਉਡਲ ਸੁਨੇ ਗੰਗ ਜੋ ਜਾਹੇ ਸੋ ਰਸਨਾ ਪਾਵਈ
2: ਸੁਨੇ ਮੂੜ ਚਿਤ

ਸ੍ਰੀ ਗੁਰਦੇਵ ਏ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸਭ ਪਾਵੋ, ਸਿਮਰੋ ਜਸ ਬਿਸੰਬਰ ਇੱਕ, ਵੇਦ ਪੁਰਾਣ ਸਿਮਰ ਸੁਧਾਕਰ, ਕਿਨਕਾ ਏਕ ਜੈ।

0: ਪ੍ਰਭ ਕੇ ਸਿਮਰਨ ਹੋਈ ਸੋ ਭਲਾ,
1: ਪ੍ਰਭ ਕੇ ਸਿਮਰਨ ਸੋ ਫਲ ਭਲਾ,
0: ਸੇ ਸਿਮਰੇ ਜਿਨ ਆਪ ਸਿਮਰਾਏ,
1: ਨਾਨਕ ਤਾਕੇ ਲਾਗੋ ਪਾਏ,
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ,
1: ਪ੍ਰਭ ਕੇ ਸਿਮਰਨ ਉਦਰੇ ਮੂਚਾ,
0: ਪ੍ਰਭ ਕੇ ਸਿਮਰਨ ਤਿਸ਼ਨਾ ਬੁਝਾ।

0: ਤਬੂ ਨ ਝੁਮਰੇ
1: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
0: ਪ੍ਰਭ ਕੈ ਸਿਮਰਨ ਸਹਿਜ ਸਮਾਣੀ
1: ਪ੍ਰਭ ਕੈ ਸਿਮਰਨ ਨਿਸ਼ਚਲ ਆਸਨ
0: ਪ੍ਰਭ ਕੈ ਸਿਮਰਨ ਕਮਲ ਵਿਗਾਸਨ
1: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ
0: ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੇ ਸੇ ਜਨ ਜਿਨ ਕੋ ਪ੍ਰਮੇਆ
0: ਅਨਕ ਦਿਨ ਜਨ ਸੰਨੀ ਪਿਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
0: ਹਰ ਸਿਮਰਨ ਲਗ ਭੇਦ ਉਪਾਏ
1: ਹਰ ਸਿਮਰਨ ਪੈ ਸਿੱਧ ਜਤੀ ਦਾਤੇ
0: ਹਰ ਸਿਮਰਨ ਨੀਚੋ ਕੁੱਟ ਜਾਤੇ
1: ਹਰ ਸਿਮਰਨ ਤਾਰੀ ਸਭ ਤਰਨਾ
0: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕੀਓ ਸਗਲਾ ਕਾਰਾ
0: ਹਰ ਸਿਮਰਨ ਮੈਂ ਆਪ ਨਿਰੰਕਾਰਾ
1: ਹਰ ਕਿਰਪਾ ਜਿਸ ਆਪ ਬੁਝਾਇਆ
0: ਨਾਨਕ ਗੁਰਮੁਖ ਹਰ ਸਿਮਰਨ

0: ਨਾਨਕ ਪਾਵਨ ਹਰੇ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਕਨੇਰੇ
1: ਸਗਲ ਸਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾ ਕਰੋਰੀ ਬੰਧਨ ਪਰੈ
0: ਹਰ ਕਾ ਨਾਮ ਜਪਤ ਨਿਸਤਰੇ
1: ਇੱਕ ਮਾਇਆ ਰੰਗ ਤਿੱਖ ਨਾ ਬਜਾਵੈ
0: ਹਰ ਕਾ ਨਾਮ ਜਪਤ ਜਾਵੇ
1: ਜਹ ਮਾਰਗ ਇਹੋ ਜਾਤ ਅਕੇਲਾ
0: ਨਾਮ ਸੰਗ ਹੋਤ ਸੁਨੇਲਾ
1: ਐਸਾ ਨਾਮ ਸਦਾ ਧਿਆਈਐ
0: ਨਾਨਕ ਗੁਰਮੁਖ ਪਰਮ ਗਤ ਪਾਈਐ
1: ਛੂਟੈ ਨਾਹੀ ਕੋਟ ਲਖ ਬਾਹੀ
0: ਨਾਮ ਜਪਤ ਤੇ ਪਾਰ ਪਰਾਹੀ
1: ਅਨੇਕ ਬਿਘਨ ਜੇ ਆਏ

0: ਨਾਮ ਸੰਗ ਉਜਿਆਰਾ,
1: ਨਾ ਪੰਥ ਤੇਰਾ ਕੋ ਨਾ ਸਿਆਨੂ,
0: ਹਰ ਕਾ ਨਾਮ ਤੈ ਨਾਲ ਪਛਾਨੂ,
1: ਨਾ ਮਹਾ ਭਿਆਨ ਤਪਤ ਬਹੁ ਕਾਮ,
0: ਹਰ ਕੇ ਨਾਮ ਕੀ ਤੁਮ ਪਰਛਾਮ,
1: ਜਹਾਂ ਤ੍ਰਿਖਾ ਮਨ ਤੁਜ ਆਕਰਖੈ,
0: ਤੈ ਨਾਨਕ ਹਰ ਅੰਮ੍ਰਿਤ ਵਰਖੇ,
1: ਭਗਤ ਜਨਾ ਕੇ ਮਨ ਭਗਤ ਜਨਾ ਕੇ ਬਰਤਨ ਨਾਮ,
0: ਸੰਤ ਜਨਾ ਕੇ ਮਨ ਬਿਸਰਾਮ,
1: ਹਰ ਕਾ ਨਾਮ ਦਾਸ ਕੀ ਓਟ,
0: ਹਰ ਕੇ ਨਾਮ ਉਦਰੇ ਜਨ ਕੋਟ,
1: ਆਚਸ ਕਰਤ ਸੰਤ ਦਿਨ ਰਾਤ,
0: ਹਰ ਔਖ ਸਾਧਕ ਮਾਤ,
1: ਹਰ ਕੇ ਹਰ ਜਨ ਕੇ ਹਰ

0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਮਨ ਬਿਦੇ ਫਿਰਿਆ
0: ਨਿਕ ਪ੍ਰਕਾਰ ਕੀਏ ਬਹੁ ਜਤਨਾ
1: ਹੁਣ ਤਨ ਹੋਮੇ ਬਹੁ ਰਤਨਾ
0: ਸਰੀਰ ਕਟਾਏ।

0: ਜਾਵੇ
1: ਹਰ
0: ਕੇ ਨਾਮ ਸੰਸਾਰ ਕਛ ਨਾਹੇ।

0: ਸਾਚੀ ਪੀਤ
1: ਮਨ ਹਰ ਕੇ ਨਾਮ ਕੀ ਮਹਿਮਾ ਊਚ
0: ਨਾਨਕ ਨਾਮ ਉਦਰੇ ਪਤਿਤ ਬਹਮੂਚ
1: ਸਿਆਨਪ ਜਮਕਾ ਪੌ ਵਿਆਪੈ
0: ਅਨੇਕ ਜਤਨ ਕਰ ਤ੍ਰਿਸਨਾ ਤ੍ਰਾਪੇ
1: ਏਕ ਅਨੇਕ ਅਗਰ ਨਹੀਂ ਬੁਝੈ
0: ਓਟ ਪਾ ਦੁਰਗੈ ਨਹੀਂ ਸੀਜੇ
1: ਝੂਟਸ ਨਾਹੀ ਉਬ ਪਾਇਆਲ
0: ਵਿਆਪੀ ਮਾਇਆ ਜਾਲ
1: ਅਵਰ ਕਰਤੂਤ ਸਗਲੀ ਜਮ ਡਾਨੇ
0: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ
1: ਹਰ ਕਾ ਨਾਮ

0: ਨਾਨਕ ਅਸ਼ਟਪਦੀ
1: ਰਵਈਆ ਕੇ ਗੁਣ ਚੇਤ ਪ੍ਰਾਣੀ
0: ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ
1: ਚਿੰਤੂ ਸਾਜ ਸਵਾਰ ਸੀ ਗਾਰਿਆ
0: ਗਰਭ ਅਗਨ ਮੈਂ ਜਿਨੇ
1: ਉਹਾਰਿਆ ਤੁਝ ਪਿਆਰੇ ਦੂਧ
0: ਪਰ ਜੋ ਬਨ ਭੋਜਨ ਸੁਖ ਸੂਦ
1: ਰਤ ਪਿਆ ਉਪਰ ਸਾਖ ਸੈਨ
0: ਮੁਖ ਪਿਆ ਬੈਠ ਕੋ ਦੇਨ
1: ਇਹੋ ਨਿਰਗਨ ਗਨ ਕਛੂ ਨ ਬੁਝਾ
0: ਬਖਸ ਲਿਓ ਤੋ ਨਾਨਕ ਸੀਜੈ
1: ਪ੍ਰਸਾਦ ਤਰ ਉਪਰ ਸੁਖ ਬਸ ਹੈ
0: ਸੁਤ ਪ੍ਰਾਤ ਮੀਤ ਬੰਤਰ ਸੰਗ ਹਸੇ
1: ਪ੍ਰਸਾਦ ਪੀਵ ਹਸੀ ਤਲ ਜਲਾ
0: ਸੁਖਦਾਈ ਪਵਨ ਪਾਵਕ ਅਮੁਲਾ
1: ਪ੍ਰਸਾਦ ਭੋਗੇ ਸਭ ਰਸਾ
0: ਸਗਲ ਸਮਗਰੀ ਸੰਸਾਦ ਬਸਾ
1: ਜਿਨੇ ਹਸਤ ਪਾਵਕ ਕਰਨ ਰੇਤ ਰਸਨਾ
0: ਤਿਸੇ ਤਿਆਗ ਅਗਰ ਸੰਗ ਰਚਨਾ
1: ਐਸੇ ਦੋਖ ਮੂੜ ਅੰਧ ਵਿਆਪੇ
0: ਨਾਨਕ ਕਾੜ ਲਿਓ ਪ੍ਰਭ ਆਪੇ
1: ਆਰ ਅੰਤ ਜੋ ਰਾਖਨ ਹਾਰ
0: ਤਿਸਿਓ ਪ੍ਰੀਤ ਨ ਕਰੇ ਗਵਾਰ
1: ਜਾਕੀ ਸੇਵਾ ਨਾਮ ਨਿਧ ਪਾਵੇ
0: ਤਾਸਿਓ ਮੂੜਾ ਮਨ ਨਹੀਂ ਲਾਵੇ
1: ਜੋ ਠਾਕਰ ਸਤ ਸਦਾ ਹਜੂਰੇ
0: ਰਾਖੋ ਅੰਤਰ ਜਾਨਤ ਦੂਰੇ
1: ਜਾਕੀ ਟਹਿਲ ਪਾਵੇ ਦਰਗਹਿ ਮਾਨ
0: ਅਜਾਨ
1: ਸਦਾ ਸਦਾ ਇਹੋ ਭੁੱਲਨ ਹਾਰ
0: ਨਾਨਕ ਰਾਖਨ ਹਾਰ ਅਪਾਰ
1: ਰਤਨ ਤਿਆਗ ਕੌਡੀ ਸੰਗ ਰਚਾ
0: ਸਾਚ ਛੋਟ ਝੂਠ ਸੰਗ ਮਚੇ
1: ਜੋ ਸ਼ਰਨਾ ਸੋ ਅਸਥਰ ਕਰ ਮਾਨੇ
0: ਜੋ ਸੋ ਦੂਰ ਪਰਾਨੇ
1: ਛੋੜ ਜਾਏ ਤਿਸ ਕਾ ਸ਼ਰਮ ਕਰੇ
0: ਸੰਗ ਸਹਾਇ ਤਿਸ ਪਰ ਹਰੇ
1: ਚੰਦਨ ਲੇ ਬਹੁਤਾਰੇ ਧੋਏ
0: ਰਤ ਪ੍ਰੀਤ ਪਸਮ ਸੰਗ ਹੋਏ
1: ਅੰਧ ਕੂਪ ਮਹਿ ਪਤ ਬੇਕਰਾਲ
0: ਨਾਨਕ ਕਾਢ ਲਿਓ ਪ੍ਰਭ ਦਿਆਲ
1: ਦੂਧ ਪਸ਼ੂ ਕੀ ਮਾਨਸ ਜਾਤ
0: ਲੋਕ ਵਿਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ
0: ਸਨੇਹ ਕੁਛ ਕਰੇ ਛਪਾਇਆ
1: ਬਾਹਰ ਗਿਆਨ ਧਿਆਨ ਇਸ ਨਾਨ
0: ਅੰਤਰ ਵਿਆਪੇ ਲੋਭ ਸਵਾਨ।

0: ਭੇ ਆਪ ਆਪ ਕਰਤ ਨਬੇਰਾ
1: ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਪਾਵ ਸਿਆਨ ਸਗਲ ਤੇ ਰਹਿਤ
1: ਸਭ ਕੁਛ ਜਾਣੇ ਆਤਮ ਕੀ ਰਹਿਤ
0: ਜਿਸ ਪਾਵੇ ਤਿਸ ਲਏ ਲੜ ਲਾਏ
1: ਅਨਥ ਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ ਨਾਨਕ ਹਰੀ ਸਲੋਕ
0: ਕਾਮ ਕ੍ਰੋਧ ਹਰ ਲੋਭ ਮੋਹ ਮਿਸ ਜਾਏ ਮੇਵ ਨਾਨਕ ਕਰ ਪ੍ਰਭ ਸਰਣਾਗਤੀ
1: ਕਰ ਪ੍ਰਸਾਦ ਗੁਰਦੇਵ ਅਸ਼ਟਪਦੀ
0: ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ
1: ਤਿਸ ਠਾਕੁਰ ਕੋ ਰਖ ਮਨ ਮਾਹੇ
0: ਪ੍ਰਸਾਦ ਸੁਗੰਧ ਤਿਨ ਲਾਭ ਹੈ
1: ਜਿਸ ਕੀ ਸਿਮਰਤ ਪਰਮ ਗਤ ਪਾਵੇ
0: ਪ੍ਰਸਾਦ ਬਸੇ ਸੁਖ ਮੰਦਰ
1: ਜਿਸੇ ਧਿਆਏ ਸਦਾ ਮਨ ਅੰਦਰ
0: ਪ੍ਰਸਾਦ ਗ੍ਰਹਿ ਸੁਖ ਸੁਖ ਬਸਨਾ
1: ਆਠ ਪਹਿਰ ਸਿਮਰਿਓ ਤਿਸ ਰਸਨਾ
0: ਪ੍ਰਸਾਦ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਈਏ ਧਿਆਵਨ ਜੋਗ
0: ਪ੍ਰਸਾਦ ਪਾਠ ਨੰਬਰ ਹੰਡਾਵੇ ਹੈ
1: ਜਿਸੇ ਤਿਆਗਤ ਅਵਰ ਲੁਭਾਵੇ
0: ਪ੍ਰਸਾਦ ਸੁਖ ਸੇਜ ਸੋਈ ਜਾ
1: ਮਨ ਆਠ ਪਹਿਰ ਤਾਕਾ ਜਸ ਗਾਵੀ ਜੈ
0: ਪ੍ਰਸਾਦ ਤੁਝ ਸਭ ਕੋ ਮਾਨੇ
1: ਮੁਖ ਤਾਕੋ ਜਸ ਰਸਨ

ਬਿਨ ਮੰਤਾ ਸਾਧ ਜਨਾ ਕੀ ਅਚਰਜ ਕਰ।

0: ਬਚਨ ਮੇਰਾ
1: ਸਾਰ ਕੇ ਸੰਗ ਪਾਏ ਨਾਮ ਰਤਨ
0: ਸਾਧ ਕੇ ਸੰਗ ਏਕ ਉਪਰ ਜਤਨ
1: ਸਾਰ ਕੀ ਮਹਿਮਾ ਬਣੇ ਕੌਣ ਪ੍ਰਾਣੀ
0: ਨਾਨਕ ਸਾਧ ਕੀ ਸੋਭਾ ਪ੍ਰਮਾਣ ਸਮਾਣੀ
1: ਸਾਰ ਕੇ ਸੰਗ ਅਗੋਚਰ ਮਿਲਾ
0: ਸਾਰ ਕੇ ਸੰਗ ਸਦਾ ਪ੍ਰਫੁੱਲੇ
1: ਸਾਰ ਕੇ ਸੰਗ ਆਵੇ ਬਚ ਪੰਚਾ
0: ਸਾਰ ਸੰਗ ਅੰਮ੍ਰਿਤ ਰਸ ਪੁੰਚਾ
1: ਸਾਰ ਸੰਗ ਹੋਏ ਸਭ ਕੀ ਰੇਨ
0: ਸਾਧ ਕੇ ਸੰਗ ਮਨੋਹਰ ਬੈਨ
1: ਸਾਧ ਕੇ ਸੰਗ ਨਕਤ ਹੁਤਾਵੈ
0: ਸਾਰ ਸੰਗ ਅਸਤਿ ਮਨ ਪਾਵੇ
1: ਸਾਰ ਕੇ ਸੰਗ ਮਾਇਆ ਤੇ ਭਿੰਨ
0: ਸਾਰ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਰ ਸੰਗ

0: ਬੰਧਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਹੁ
0: ਨਾਨਕ ਜੋ ਪਾਪ ਕਾ ਸਹਿ ਸੁਭਾਉ
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ
0: ਜੈਸੇ ਮੈਲ ਨਾ ਲਾਗੇ ਜਲਾ
1: ਬ੍ਰਹਮ ਗਿਆਨੀ ਕਾ ਮਨ ਹੋਏ ਪ੍ਰਕਾਸ
0: ਜੈਸੇ ਤਰ ਉਪਰ ਆਕਾਸ
1: ਬ੍ਰਹਮ ਗਿਆਨੀ ਕਾ ਮਿੱਤਰ ਸਤਰ ਸਮਾਨ
0: ਬ੍ਰਹਮ ਗਿਆਨੀ ਕੇ ਨਹੀਂ ਅਭਿਮਾਨ
1: ਬ੍ਰਹਮ ਗਿਆਨੀ ਊਚ ਤੇ ਊਚਾ
0: ਮਨ ਆਪਣੇ ਹੈ ਸਭ ਤੇ ਨੀਚਾ
1: ਬ੍ਰਹਮ ਗਿਆਨੀ ਸੇ ਜਨ ਭਏ
0: ਨਾਨਕ ਜੀ ਨੇ ਪ੍ਰਭ ਆਪ ਕਰੇ
1: ਬ੍ਰਹਮ ਗਿਆਨੀ ਸਗਲ ਕੀ ਰੀਨਾ
0: ਆਤਮ ਰਸ ਬ੍ਰਹਮ ਗਿਆਨੀ ਜੀਨਾ
1: ਬ੍ਰਹਮ ਗਿਆਨੀ ਕੀ ਸਭ ਉਪਰ ਮਿਆ
0: ਬ੍ਰਹਮ ਗਿਆਨੀ ਤੇ ਕੁਛ ਬੁਰ ਨਾ ਪਿਆ
1: ਬ੍ਰਹਮ ਗਿਆਨੀ ਸਦਾ ਸਮਦਾਸੀ
0: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ
1: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
0: ਬ੍ਰਹਮ ਗਿਆਨੀ ਕੀ ਨਿਰਮਲ ਜੋਤਾ
1: ਬ੍ਰਹਮ ਗਿਆਨੀ ਕਾ

0: ਜੀ ਸਤਿਕਾਰ ਠਾਕੁਰ।
1: ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ,
0: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ,
1: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ,
0: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ,
1: ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ,
0: ਬ੍ਰਹਮ ਗਿਆਨੀ ਸਜੀਵੇ ਨਹੀਂ ਮਰਤਾ,
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ,
0: ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ,
1: ਬ੍ਰਹਮ ਗਿਆਨੀ ਅਨਾਥ ਕਾ ਨਾਥ,
0: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ,
1: ਬ੍ਰਹਮ ਗਿਆਨੀ ਕਾ ਸਗਲਾ ਆਕਾਰ,
0: ਬ੍ਰਹਮ ਗਿਆਨੀ ਆਪ ਨਿਰੰਕਾਰ।

0: ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੀ ਦੁਸ਼ਟ ਕਾ ਸੰਗ
0: ਮੰਤੇ ਬਿਨਸੇ ਸਗਲਾ ਭਰਮ
1: ਕਰ ਪੂਜੇ ਸਗਲ ਪਾਰ ਬ੍ਰਹਮ
0: ਸਾ ਸੰਗ ਪਾਪਾ ਮਲ ਖੋਵੈ
1: ਇਸ ਭਗਵਤੀ ਕੀਮਤ ਮਤ ਉੱਤਮ ਹੋਵੇ
0: ਭਗਵੰਤ ਕੀ ਟਹਿਲ ਕਰੇ ਨਿਤ ਨੀਤ
1: ਮੰਤਨ ਅਰਪੈ ਬਿਸਨ ਪ੍ਰੀਤ
0: ਹਰ ਕੇ ਚਰਨ ਹਰ ਦੇ ਬਸਾਵੈ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡ ਜੋ ਮਨ ਪ੍ਰਬੋਧ ਹੈ
1: ਰਾਮ ਨਾਮ ਆਤਮ ਮੇ ਸੋਦੈ
0: ਰਾਮ ਨਾਮ ਸਾਰਸ ਪੀਵੈ
1: ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਰ ਦੇ ਬਸਾਵੈ
1: ਸੋ ਪੰਡਿਤ ਫਿਰ ਜੋ ਨਾ ਆਵੈ
0: ਵੇਦ ਪ੍ਰਾਣ ਸਿਮਰਤ ਬੁਝੇ ਮੂਲ
1: ਸੁਖ ਮੇ ਜਾਣੇ ਅਸੂਲ
0: ਜੋ ਵਰਨਾ ਕੋ ਦੇ ਉਪਦੇਸ
1: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
0: ਬੀਜ ਮੰਤਰ ਸਰਬ ਕੋ ਗਿਆਨ
1: ਚੌਵਰ ਨਾਮੇ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ
1: ਸਾਧ ਸੰਗ ਪਾਵੇ ਜਨ ਕੋਏ
0: ਕਰ ਕਿਰਪਾ ਅੰਤਰ ਔਰ ਧਾਰ
1: ਪਸ਼ੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ
1: ਕਲਿਆਣ ਰੂਪ ਮੰਗਲ ਗੁਣ ਗਾਮ
0: ਆਹੂ ਜੋਗਤ ਕਿਤੇ ਨਾ ਪਾਈਏ ਧਰਮ
1: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
1: ਜਿਸ ਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਸ ਸਤਨ ਪਾਏ ਤਿਨ ਪਾਇਆ
0: ਸਦਾ ਨੈਕਟੋ ਨੈਕਟ ਹਰ ਜਾਨ
1: ਸੋ ਦਾਸ ਦਰਗੇ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੇ
1: ਇਸ ਦਾਸ ਕੋ ਸਭ ਸੋਜੀ ਪਰੇ
0: ਸਗਲ ਸੰਗ ਆਤਮ ਉਦਾਸ।

0: ਕਈ ਕੋਟ ਪੈ ਤੀਰਥ ਵਾਸੀ
1: ਕਈ ਕੋਟ ਬਨ ਪਰਮੇ ਉਦਾਸੀ
0: ਕਈ ਕੋਟ ਵੇਦ ਕੇ ਸਰੋਤੇ
1: ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ
1: ਕਈ ਕੋਟ ਕਬ ਕਾ ਵਿਚਾਰੇ
0: ਕਈ ਕੋਟ ਨਮਤਾ ਨਾਮ ਧਿਆਵ ਹੈ
1: ਨਾਨਕ ਕਰਤੇ ਕਾ ਅੰਤ ਨ ਪਾਵੇ
0: ਕੋਈ ਕੋਟ ਪੈ ਅਭਿਮਾਨੀ
1: ਕਈ ਕੋਟ ਆਂਦਾ ਗਿਆਨੀ
0: ਕਈ ਕੋਟ ਕਿਰਪਨ ਕਠੋਰ
1: ਕਈ ਕੋਟ ਅਪਿਕ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕਿਉਂ ਹਿਰਹੇ
1: ਕਈ ਕੋਟ ਪਰ ਦੁਖ ਨਾ ਕਰੇ
0: ਕਈ ਕੋਟ ਮਾਇਆ ਸਰਮਾਹੇ
1: ਕਈ ਕੋਟ ਪਰਦੇਸ਼ ਪਰਮਾਹੇ
0: ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
0: ਕਈ ਕੋਟ ਸਿੱਦ ਜਤੀ ਜੋਗੀ
1: ਕਈ ਕੋਟ ਰਾਜੇ ਰਸ ਹੋਗੀ
0: ਕਈ ਕੋਟ ਪੰਖੀ ਸਰ ਪਾਏ
1: ਕਈ ਕੋਟ ਬਾਥਰ ਬਿਰਖ ਨਿਪ ਜਾਏ
0: ਕਈ ਕੋਟ ਪਣ ਪਾਣੀ ਬੈ ਸੰਤਰ
1: ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸੀ ਸੂਰ ਨਖੇਤਰ
1: ਕਈ ਕੋਟ ਦੇਵ ਦਾਨਵ ਇੰਦਰ ਸਿਰਛਤਰ
0: ਸਗਲ ਸਮਗਰੀ ਆਪਣੇ ਸੂਰ ਧਾਰੈ
1: ਨਾਨਕ ਜਿਸ ਜਿਸ ਪਾਵੇ ਤਿਸ ਤਿਸ ਨਿਸਤਾਰ
0: ਕਈ ਕੋਟ ਰਾਜ ਸਤਾਮ ਸਾਤਿਕ
1: ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ
0: ਕਈ ਕੋਟ ਕੀਏ ਰਤਨ ਸਮੰਦ
1: ਕਈ ਕੋਟ ਨਨਕਾਰ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀਏ ਚਿਰ ਜੀਵੇ
1: ਕਈ ਕੋਟ ਗਿਰੀ ਮੇਰ ਸੁਵਰਨ ਥੀਵੇ
0: ਕਈ ਕੋਟ ਜਖਰ ਕਿੰਨਰ ਪੇ ਸਾਚ
1: ਕਈ ਕੋਟ ਭੂਤ ਪ੍ਰੇਤ ਸੁਗਰ ਮਿਰਗਾਚ
0: ਸਤੇ ਨੇਰੇ ਸਭੂ ਤੇ ਦੂਰ
1: ਨਾਨਕ ਆਪ ਅਲਪਤ ਰਿਹਾ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ
1: ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮ ਹੈ ਜੀਵ ਹੈ ਮਰਹੇ
1: ਕਈ ਕੋਟ ਬੋਜੋਨੀ ਫਿਰੇ
0: ਕਈ ਕੋਟ ਬੈਠ ਹੀ ਖਾਹੇ
1: ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀਏ ਤਨਵੰਤ
1: ਕਈ ਕੋਟ ਮਾਇਆ ਮੈਂ ਚਿੰਤ
0: ਜਹ ਜਹ ਪਾਣਾ ਤਹ ਤਹ ਰਾਖੇ
1: ਨਾਨਕ ਸਭ ਕੁਛ ਪ੍ਰਭ ਕੇ ਹੱਥ ਹੈ
0: ਕਈ ਕੋਟ ਪੈ ਬੈ ਰਾਗੀ
1: ਰਾਮ ਨਾਮ ਸੰਗ ਤਿੰਨ ਲਿਵ ਲਾਗੀ
0: ਕਈ ਕੋਟ ਪ੍ਰਭ ਕੋ ਖੋ ਜਾਂਤੇ
1: ਆਤਮ ਮੇ ਪਾਰ ਬ੍ਰਹਮ ਲਹੰਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ
1: ਤਿਨਕੋ ਮਿਲਿਓ ਪ੍ਰਭ ਵਿਨਾਸ
0: ਕਈ ਕੋਟ ਮੰਗ ਹੈ ਸਤ ਸੰਗ
1: ਪਾਰ ਬ੍ਰਹਮ ਤਿੰਨ ਲਾਗਾ ਰੰਗ
0: ਜਨਕੋ ਹੋਏ ਆਪ ਸੋ ਪ੍ਰਸੰਨ
1: ਨਾਨਕ ਤੇ ਜਨ ਸਦਾ ਧਨ ਧਨ
0: ਕਈ ਕੋਟ ਖਾਣੀ ਅਰ ਖੰਡ
1: ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ
1: ਕਈ ਜੁਗਤ ਕੀਨੋ ਵਿਸਥਾਰ
0: ਕਈ ਬਾਰ ਪਸਰੇ ਉਪਾਸਾਰ
1: ਸਦਾ ਸਦਾ ਇੱਕ ਇਕਾਰ
0: ਕਈ ਕੋਟ ਕੀਨੇ ਬਹੁਪਾਤ
1: ਪ੍ਰਭ ਤੇ ਹੋਏ ਪ੍ਰਭਮਾਹੀ ਸਮਾਤ
0: ਅੰਤ ਨ ਜਾਣੇ ਕੋਏ
1: ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ
1: ਦਿਨ ਹੋਵਤ ਆਤਮ ਪ੍ਰਗਾਸ
0: ਕਈ ਕੋਟ ਤਤ ਕੇ ਬੇਤੇ
1: ਸਦਾ ਨਿਹਾਰੋ ਏਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੇ ਹੈ
1: ਅਮਰ ਪੈ ਸਤ ਸਦ ਹੀ ਜੀਵੇ
0: ਕਈ ਕੋਟ ਨਾਮ ਗੁਣ ਗਾਵ ਹੈ
1: ਆਤਮ ਰਸ

0: ਕੰਨ ਕਰਾਵਣ ਕਰਨੇ ਜੋਗ
1: ਜੋਤਿਸ ਪਾਵੇ ਸੋਈ ਹੋਗ
0: ਜਿਨ ਮਹਿ ਥਾਪੋ ਥਾਪ ਨਹਾਰਾ
1: ਅੰਤ ਨਹੀਂ ਕੁਛ ਪਾਰਾ ਵਾਰਾ
0: ਹੁਕਮੇ ਤਾਰ ਅਦਰ ਹਾਵੇ
1: ਹੁਕਮੇ ਉਪਜੇ ਹੁਕਮ ਸਮਾਵੇ
0: ਹੁਕਮੇ ਊਚ ਨੀਚ ਬੇਵਾਰ।

0: ਸਾਧਿਕ ਸਤਸੰਗ ਨਿੰਦਕ ਵੀ ਤਰੇ
1: ਸੰਤ ਕੇ ਦੁਖਨ ਤੇਸ ਮੁਖ ਪਵੈ
0: ਸੰਤਨ ਕੇ ਦੁਖਨ ਕਾਗਜਿਓ ਲਵੇ
1: ਸੰਤਨ ਕੇ ਦੁਖਨ ਸਰਬ ਜੋਨ ਪਾਏ
0: ਸੰਤ ਕੇ ਦੁਖਨ ਤ੍ਰਿਤ ਜੋਨ ਕਿਰਮਾਏ
1: ਸੰਤਨ ਕੇ ਦੁਖਨ ਤ੍ਰਿਸ਼ਨਾ ਮਹਿ ਜਲੈ
0: ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇਸ ਸਭ ਜਾਏ
0: ਸੰਤ ਕੇ ਦੁਖਨ ਨੀਚ ਨਿਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੇ
0: ਨਾਨਕ ਸੰਤ ਪਾਵੇ ਤਾ ਵੀ ਉਹ ਬੀਗਤ ਪਾਏ
1: ਸੰਤ ਕਾ ਨਾਨਕ ਮਾਂ ਤਿਆਈ
0: ਸੰਤ ਕਾ ਨਿੰਦਕ ਖਿੰਟਿਕ ਨ ਪਾਈ
1: ਸੰਤ ਕਾ ਨਾਨਕ ਮਾਂ ਤਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ
0: ਸੰਤ ਕਾ ਨਿੰਦਕ ਦੁਖੀਆ ਅਰਦੀਨ
1: ਸੰਤ ਕੇ ਨਿੰਦਕ ਕੋ ਸਰਬ ਰੋਗ
0: ਸੰਤ ਕੇ ਨਿੰਦਕ ਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮਹਿ ਦੁਖ
0: ਨਾਨਕ ਸੰਤ ਪਾਵੇ ਤਾ

0: ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨ ਮੈਂ ਮਰੈ
0: ਸੰਤ ਕੀ ਦੁਖ ਨਾ ਸੁਖ ਤੇ ਡਰੇ
1: ਸੰਤ ਕੇ ਦੁਖੀ ਕੋ ਨਾ ਹੀ ਠਾਹੋ
0: ਨਾਨਕ ਸੰਤ ਪਾਵੇ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟੈ
0: ਸੰਤ ਕਾ ਦੁਖੀ ਕਿਤੇ ਕਾਚ ਨਾ ਪਹੁੰਚੇ
1: ਸੰਤ ਕੇ ਦੁਖੀ ਕੋ ਧਿਆਨ ਪਰਮਾਈਐ
0: ਸੰਤ ਕਾ ਦੁਖੀ ਉਜੜ ਪਾਈਐ
1: ਸੰਤ ਕਾ ਦੁਖੀ ਅੰਤਰ

0: ਮਾਨੋਕੀ ਟੇਕ ਬਿਰਥੀ ਸਭ ਜਾਨ
1: ਮਨ ਕੋ ਏਕੇ ਭਗਵਾਨ
0: ਜਿਸ ਕੈ ਦੀਏ ਰਹੇ ਗਾਏ
1: ਹਰਨ ਤ੍ਰਿਸ਼ਨਾ ਲਾਗੇ।

0: ਸਤ ਸੇਵਦਾਰ
1: ਦਰਸਨ ਸਤ ਸਤ ਪੇਖਨਹਾਰ
0: ਨਾਮ ਸਤ ਸਤ ਪਿਆਵਣ ਹਾਰ
1: ਆਪ ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਨਤਾ
1: ਭੋਜਨ ਹਰ ਕੋ ਸਤ ਸਭ ਕੋਏ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਕਰਨ ਕਰਾਵਨ ਤਿੰਨ ਮੂਲ ਪਛਾਣਿਆ
1: ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ
0: ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਤੇ ਨਿਰਭਉ ਹੋਏ ਬਸਾਨਾ
0: ਤਿਸੇ ਉਪਜੈ ਤਿਸ ਮਾਹੇ ਸਮਾਨ
1: ਵਸਤ ਮਾਹੇ ਲੈ ਵਸਤ ਗਡਾਈ
0: ਕੋ ਪਿੰਨ ਕਹਿਣਾ ਜਾਈ
1: ਪੂਜੇ ਪੂਜਣ ਹਰ ਵਿਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕੇ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੇ ਸੰਗ
0: ਸੇਵਕ ਨਾਮ ਕੇ ਰੰਗ
1: ਸੇਵਕ ਕੋ ਪ੍ਰਭ ਪਾਲਨ ਹਾਰਾ
0: ਸੇਵਕ ਕੀ ਰਾਖੇ ਨਿਰੰਕਾਰ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੇ
1: ਆਪਣੇ ਜਨ ਕਾ ਪਰਦਾ ਢਾਕੇ
0: ਆਪਣੇ ਸੇਵਕ ਕੀ ਸਰ ਪਰ ਰਾਖੇ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰਾਖੇ
0: ਤਾਕੀ ਗਤਮਿਤ ਕੋਈ ਨਾ ਲਾਖੇ
1: ਕਿਉਂਕਿ ਸੇਵਕ ਕੋ ਨਾ ਪਹੁੰਚੇ
0: ਕਿਉਂਕਿ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਤਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿਕਲ ਰਾਖੇ
0: ਪਸੰਦ ਕਰੇ ਲਸਕਰ ਕੋਟ ਲਾਖੇ
1: ਜਿਸ ਕਾ ਸਾਸ ਨਾ ਕਾਢਤ ਆਪ
0: ਤਾਕੋ ਰਾਖ ਦੇ ਕਰ ਹਾਥ
1: ਮਾਨਸ ਜਤਨ ਕਰਤ ਬਹੁ ਭਾਤ
0: ਜਿਸੇ ਕਰਤਾ ਬਿਰਥੇ ਜਾਤ
1: ਮਾਰੇ ਨਾ ਰਾਖੇ ਅਵਰ ਨਾ ਕੋਏ
0: ਸਰਬ ਜੀਆ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰਹਿ ਪ੍ਰਾਣੀ
0: ਜਪ ਨਾਨਕ ਪ੍ਰਭ ਅਲਖ ਵਿਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀਏ
0: ਅਮ੍ਰਿਤੇ ਮੰਤਰ ਪੀਏ
1: ਨਾਮ ਰਤਨ ਜਨ ਗੁਰ ਮਖ ਪਾਇਆ
0: ਕਿਛ ਅਵਰ ਨਹੀਂ ਤ੍ਰਿਸ਼ਟਾਇਆ
1: ਨਾਮ ਤਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਹ ਜੋ ਜਨ ਤ੍ਰਪਤਾਨੇ
0: ਮੰਤਰ ਨਾਮੇ ਨਾਮ ਸਮਾਨੇ
1: ਉਠਤ ਬੈਠਤ ਸੋਵਤ ਨਾਮ
0: ਕਹ ਨਾਨਕ ਜਨ ਕੇ ਸਦਕਾਮ।

0: ਨਾਲ
1: ਸੇਖੀ ਕਰ ਤਰ ਮਤ ਮਲ ਹਿਰੇ
2: ਗੁਰਬਚਨੀ ਹਰ ਨਾਮ ਚਰੇ
1: ਸਤਗੁਰ ਸਿੱਖ ਕੇ ਬੰਧਨ ਕਾਟੇ
2: ਗੁਰ ਕਾ ਸਿੱਖ ਵਿਕਾਰ ਤੇ ਹਟੇ
1: ਸਤਗੁਰ ਸਿੱਖ ਕੋ ਨਾਮ ਤਨ ਦੇ
2: ਗੁਰ ਕਾ ਸਿੱਖ ਵਡਭਾਗੀ ਹੈ
1: ਸਤਗੁਰ ਸਿੱਖ ਕਾ ਹਲਤ ਪਲਤ ਸਵਾਰ
2: ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਏ
1: ਹਰ ਕੈ ਗ੍ਰਹਿ ਸੇਵਕ ਜੋ ਰਹੇ
2: ਗੁਰ ਕੀ ਆਗਿਆ ਮਨ ਮੇ ਸਹੇ
1: ਆਪਸ ਕੋ ਕਰ ਕਛ ਨਾ ਜਨਾਵੇ
2: ਹਰ ਹਰ ਨਾਮ ਹਿਰਦੇ ਸਤਿਆਵੇ
1: ਮਨ ਵੇਚੈ ਸਤਗੁਰ ਕੈ ਪਾਸ ਸੇਵਾ ਕਰਤ ਹੋਏ ਨਹਿਕਾਮੀ
2: ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
2: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਇਸ ਵਿਸਵੇ ਗੁਰ ਕਾ ਮਨ ਮਾਨੇ
2: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
1: ਸੋ ਸਤਗੁਰ ਜਿਸ ਹਿਰਦੈ ਹਰ ਨਾਉ
2: ਅਨੇਕ ਵਾਰ ਗੁਰ ਕੋ ਬਲ ਜਾਉ
1: ਸਰਨ ਰਾਮ ਜੀ ਕਾ ਦਾਤਾ
2: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨ ਮਹਿ ਪਾਰ ਬ੍ਰਹਮ
2: ਆਪ ਨਹੀਂ ਕਛ ਪਰਮ
1: ਸਹਸ ਸਿਆਣਪ ਲੈ ਆਨਾ ਜਾਈਐ
2: ਨਾਨਕ ਐਸਾ ਗੁਰ ਵਡਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪਨੀਤ
2: ਚਰਨਗਤ ਨਿਰਮਲ ਰੀਤ
1: ਭੇਟਤ ਸੰਗ ਰਾਮ ਗੁਣ ਰਵੈ
2: ਪਾਰ ਬ੍ਰਹਮ ਕੀ ਦਰਗਹਿ ਜਗੈ
1: ਸੁਣ ਕਰ ਬਚਨ ਕਰਨ ਆਗਾਨੈ
2: ਮਨ ਸੰਤੋਖ ਆਤਮ ਪਤਿਆਨੈ
1: ਪੂਰਾ ਗੁਰ ਆਖਿਓ ਜਨ ਜਾ ਕਾ ਮੰਤਰ
2: ਅਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ
1: ਹੁਣ ਬੇਅੰਤ ਕੀਮਤ ਨਹੀਂ ਪਾਏ
2: ਨਾਨਕ ਜਿਸ ਪਾਵੇ ਤਿਸ ਲੈ ਮਿਲਾਏ
1: ਵਾਹਿਗੁਰੂ ਉਸਤਤ ਅਨੇਕ
2: ਸਤਪੁਰਖ ਪੂਰਨ ਵਿਵੇਕ
1: ਆਹੋ ਬੋਲ ਨ ਪਹੁੰਚਤ ਪ੍ਰਾਣੀ
2: ਅਗੋਚਰ ਪ੍ਰਭ ਨਿਰਵਾਣੀ
1: ਮੇਰਾ ਹਾਰ ਨਰਵੈਰ ਸੁਖਦਾਈ
2: ਕੀ ਕੀਮਤ ਕਿਨੇ ਨ ਪਾਈ
1: ਨਿਕ ਭਗਤ ਮੰਦਨ ਨਤ ਕਰ ਹੈ
2: ਚਰਨ ਕਮਲ ਮਿਲਦੇ ਸਿਮਰੇ
1: ਸਦ ਬਲਿਹਾਰੀ ਸਤਗੁਰ ਆਪਣੇ
2: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰਸ ਪਾਵੇ ਜਨ ਕੋਏ
2: ਅੰਮ੍ਰਿਤ ਪੀਵੇ ਅਮਰ ਸੋ ਹੋਏ
1: ਉਸ ਪੁਰਖਾ ਨਾਹੀ ਕਦੇ ਬਿਨਾਸ
2: ਜਾ ਕੇ ਮਨ ਪ੍ਰਗਟੇ ਉਦਾਸ
1: ਆਠ ਪਹਿਰ ਹਰ ਕੇ ਹਰ ਕਾ ਨਾਮ ਲੇ ਉਹ ਮਾਇਆ ਕੈ ਸੰਗ ਨਾ ਲੇਪ ਅੰਧਕਾਰ ਦੀਪਕ ਪ੍ਰਗਾਸੇ
2: ਨਾਨਕ ਪਰਮ ਮੋਹ ਦੁਖ ਤਰਤੇ ਨਾਸੇ
1: ਸਬਦ ਮਾਹੇ ਠੰਡ ਵਰਤਾਈ
2: ਅੰਧ ਪਿਆ ਦੁਖ ਨਾਠੇ ਪਾਈ
1: ਜਨ ਮਨ ਕੇ ਮਿਟੇ ਅੰਦੇਸੇ
2: ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨਰਪਾ ਹੋਏ ਬਸੇ
2: ਸਕਲ ਗਿਆਨ ਮਨ ਦੇਖੈ ਨਸੇ
1: ਇਸ ਕਾ ਸਾ ਤਿਨ ਕਿਰਪਾ ਧਾਰੀ
2: ਸੰਜ ਬਿਨਾ ਮੁਰਾਰੀ
1: ਛਿਤ ਪਾਈ ਚੁੱਕੇ ਪ੍ਰਭ ਗਵਾਨਾ
2: ਨਾਨਕ ਹਰ ਹਰ ਜਸ ਸਰਵਨ
1: ਨਿਰਗੁਣ ਆਪ ਸਰ ਗੁਣ ਪੀ ਓਹੀ
2: ਕਲਾ ਤਾਰ ਜਿਨ ਸਗਲੀ ਮੋਹੀ
1: ਆਪਣੇ ਚੱਕ ਪ੍ਰਭ ਆਪ ਬਣਾਏ
2: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
2: ਸਰਵ ਨਿਰੰਤਰ ਏਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
2: ਪਏ ਪ੍ਰਗਾਸ ਸਾਧ ਕੇ ਸੰਗ
1: ਰਚ ਰਚਨਾ ਆਪਣੀ

0: ਪਾਪ ਸਮੀਤ ਬਿਸਾਰ ਹੋ,
1: ਚਰਨ ਕਮਲ ਵ੍ਰਿੰਦ ਮੇ ਅਰਦਾਰ ਹੋ,
0: ਕਰਨ ਕਾਰਨ ਸੋ ਪ੍ਰਭ ਸਮਰੱਥ,
1: ਜਿਰਗੜ ਗਹੋ ਨਾਮ ਹਰ ਵਥ,
0: ਜੋ ਤਨ ਸੰਚੋ ਹੋਵੋ ਭਗਵੰਤ,
1: ਸੰਤ ਜਨਾ ਕਾ ਨਿਰਮਲ ਮੰਤ,
0: ਏਕ ਆਸ ਰੱਖੋ ਮਨ ਮਾਹੇ,
1: ਸਰਵ ਰੋਗ ਨਾਨਕ ਮਿਟ ਜਾਹੇ,
0: ਜਿਸ ਧਨ ਕੋ ਚਾਰ ਕੁੰਡ ਉਠਤਾਵ ਹੈ,
1: ਸੋ ਤਨ ਹਰ ਸੇਵਾ ਤੇ ਪਾਵੇ,
0: ਜਿਸ ਸੁਖ ਕੋ ਨਿਤ ਬਾਛੇ ਮੀਤ,
1: ਸੋ ਸੁਖ ਸਾਧੂ ਸੰਗ ਪ੍ਰੀਤ,
0: ਜਿਸ ਸੋਭਾ ਕੋ ਕਰੇ ਭਲੀ ਕਰਨੀ,
1: ਸਾਸੋ ਬਾਪਜ ਹਰ ਕੀ ਸਰਨੀ,
0: ਪਾਵੀ ਰੋਗ ਨਾ ਜਾਏ,
1: ਰੋਗ ਮਿਟੇ ਹਰ ਅਪਗਤ ਲਾਏ,
0: ਸਰਬ ਨਿਦਾਨ ਮਹਿ ਹਰ ਨਾਮ ਨਿਦਾਨ,
1: ਜਪ ਨਾਨਕ ਦਰਗਹਿ ਪਰਵਾਨ।

0: ਅੰਤਰ ਪ੍ਰਗਾਸਨ ਦਿਨ ਲਿਬਲਾਗ
1: ਭਾਗੀ ਜਪਿਆ ਭਰਾ ਸੋਏ
0: ਨਾਨਕ ਨਾਮ ਰਤੇ ਸੁਖ ਹੋਏ
1: ਸੇਵਕੀ ਮਨਸਾ ਪੂਰੀ ਪਈ
0: ਸਤਿਗੁਰ ਤੇ ਨਿਰਮਲ ਮਤ ਲਈ
1: ਕੋ ਪ੍ਰਭ ਹੋਏ ਉਦਯਾਲ
0: ਸੇਵਕੀ ਨੂੰ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਪਾਇਆ
0: ਜਨਮ ਮਰਨ ਦੁਖ ਭਰਮ ਗਿਆ
1: ਵਿਚ ਪੁੰਨੀ ਸਰਦਾ ਸਾ ਪੂਰੀ
0: ਰਵਰਿਆ ਸਤਸੰਗ ਹਜੂਰੀ
1: ਜਿਸ ਕਾ ਸਾਥ ਇੰਦਰੀਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਾ ਵਿਸਰੇ ਜੇ ਕਾਲ ਨ ਭਾਨੇ
0: ਸੋ ਕਿਉ ਵਿਸਰੇ ਕੇ ਜੀਆ ਜਾਣੇ
1: ਸੋ ਕਾ ਵਿਸਰੇ ਜਿਨ ਸਭ ਕਿਛ ਦੀਆ
0: ਸੋ ਕਿਉ ਵਿਸਰੇ ਜੇ ਜੀਵਨ ਦੀਆ
1: ਸੋ ਕਾ ਵਿਸਰੇ ਜੇ ਅਗਨ ਮਹਿ ਰਾਖੈ
0: ਗੁਰ ਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਾ ਵਿਸਰੇ ਜੇ ਬਿਖ ਤੇ ਕਾਢੇ
0: ਜਨਮ ਜਨਮ ਕਾ ਟੂਟਾ ਗਾਢੇ
1: ਪੂਰੇ ਤਤ ਇਹ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਤੇ ਆਇਆ
1: ਸਾਜਨ ਸੰਤ ਕਰੋ ਇਹੋ ਕਾਮ
0: ਆਂਤਿਆ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਵਰਾ ਨਾਮ ਜਪਾਵੋ
1: ਭਗਤ ਭਾਏ ਤਰਿਆ ਸੰਸਾਰ
0: ਬਿਨ ਭਗਤੀ ਤਨ ਹੋ ਸਿਸ਼ਾਰ
1: ਸਰਵ ਕਲਿਆਣ ਸੁਖ ਨਿਦ ਨਾਮ
0: ਬੂਟਿਤ ਜਾਤ ਪਾਏ ਬਿਸਰਾਮ
1: ਸਗਲ ਦੁਖਾ ਹੋਵਤ ਨਾਸ
0: ਨਾਨਕ ਨਾਮ ਜਪੋ ਗੁਣ ਦਾਸ
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ
0: ਮਨ ਤਨ ਅੰਤਰ ਇਹੀ ਸੁਆਓ
1: ਨਿਤਰੋ ਪੇਖ ਦਰਸਕ ਹੋਏ
0: ਬਨ ਬਿਕਸੇ ਸਾਧ ਚਰਨ ਧੋਏ
1: ਭਗਤ ਜਨਾ ਕੇ ਮਨ ਤਨ ਰੰਗ
0: ਬਿਰਲਾ ਕੋ ਪਾਵੇ ਸੰਗ
1: ਏਕ ਬਸਤ ਦੀਜੇ ਕਰਮਿਆ
0: ਗੁਰ ਪ੍ਰਸਾਦ ਨਾਮ ਜਪ ਲਿਆ
1: ਤਾਕਿ ਉਪਮਾ ਕਹੀ ਨਾ ਜਾਏ
0: ਨਾਨਕ ਰਿਹਾ ਸਰਬ ਸਮਾਏ
1: ਪ੍ਰਭਖਸ਼ਣ ਦੀਨ ਦਾਇਆਲ
0: ਭਗਤ ਵਿਸ਼ਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ
0: ਸਰਬ ਕਟਾ ਕਰਤ ਪ੍ਰਿਤਪਾਲ
1: ਨਾਥ ਪੁਰਖ ਕਾਰਨ ਕਰਤਾਰ
0: ਭਗਤ ਜਨਾ ਕੇ ਪ੍ਰਾਨ ਆਧਾਰ
1: ਜੋ ਜੋ ਜਪੈ ਸੋ ਹੋਏ ਪਨੀਤ
0: ਭਗਤ ਪਾਵੇ ਲਾਵੇ ਮਨ ਹੀਤ
1: ਨਿਰਗੁਣ ਯਾਰ ਨੀਚ ਅਜਾਨ
0: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਕੁੰਠ ਮੁਕਤ ਮੁਖ ਪਾਏ
0: ਏਕ ਨਿਮਕ ਹਰ ਕੇ ਗੁਣ ਗਾਏ
1: ਏਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਪਾਈ
1: ਮੋਹ ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਹਲੀ ਸੋ ਕਰਨੀ ਸੋਭਾ ਤਨਵੰਤ
0: ਕਿਰਤੇ ਬਸੇ ਪੂਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇ

0: ਮਾਦਰ
1: ਤਬ ਬੈਰ ਵਿਰੋਧ ਕੇ ਸੰਤ ਕਾ ਮਾਤ
0: ਤਬ ਇਸਕਾ ਵਰਨ ਚਹਿਨਾ ਜਾਪਤ
1: ਤਬ ਹਰ ਸੋਖ ਕੋ ਕਿਸੇ ਵਿਆਪਤ
0: ਤਬ ਆਪਨ ਆਪ ਆਪ ਪਾਰ ਬ੍ਰਹਮ
1: ਤਬ ਮੋਹ ਕਹਾ ਕਿਸ ਹੋਵਤ ਭਰਮ
0: ਆਪਨ ਖੇਲਾ ਵਰਤੀਜਾ
1: ਨਾਨਕ ਕਰਨੇ ਹਰ ਨ ਦੂਜਾ
0: ਤਬ ਹੋਵਤ ਪ੍ਰਭ ਕੇਵਲ ਧਨੀ
1: ਤਬ ਬੰਦ ਮੁਕਤ ਕੋ ਕਿਸ ਕੋ ਗਨੀ
0: ਤਬ ਇੱਕ ਹਰ ਅਗਮ ਅਪਾਰ
1: ਤਬ ਨਰਕ ਸੁਰਗ ਕੋ ਕੌਣ ਅਵਤਾਰ
0: ਤਬ ਨਿਰਗੁਣ ਪ੍ਰਭ ਸਹਿਜ ਸੁਭਾਏ
1: ਤਬ ਸਿਵ ਸਕਤ ਕੋ ਕਿਤ ਠਾਏ
0: ਤਬ ਆਪੇ ਆਪ ਆਪਣੀ ਜੋਤ ਧਰੈ
1: ਤਬ ਕਵਨ ਨਿਡਰ ਕਵਨ ਕਤ ਡਰੇ
0: ਆਪਨ ਚਲਤ ਆਪ ਕਰਨੇ ਹਾਰ
1: ਨਾਨਕ ਠਾਕੁਰ ਅਗਮ ਅਪਾਰ
0: ਅਵਨਾਸੀ ਸੁਖ ਆਪਨ ਆਸਨ
1: ਤਬ ਜਨਮ ਮਰਨ ਕੋ ਕਹਾ ਬਿਨਾਸਨ
0: ਪੂਰਨ ਕਰਤਾ ਪ੍ਰਭ ਸੋਏ
1: ਤਬ ਜਮਕੀ ਤਰਾਸ ਕਹੋ ਕਿਸ ਹੋਏ
0: ਤਬ ਅਵਗਤ ਅਗੋਚਰ ਪ੍ਰਭ ਏਕਾ
1: ਤਬ ਚਿਤ੍ਰ ਗੁਪਤ ਕਿਸ ਪੁੱਛਤ ਲੇਖਾ
0: ਤਬ ਨਾਥ ਨਿਰੰਜਨ ਅਗੋਚਰ ਅਗਾਧੇ
1: ਤੋਂ ਛੁੱਟੇ ਛੁੱਟੀ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰਜਾ
1: ਨਾਨਕ ਆਪਨ ਰੂਪ ਆਪ ਹੀ ਉਪਰਜਾ
0: ਨਿਰਮਲ ਪੁਰਖ ਪੁਰਖ ਪਤ ਹੋਤਾ
1: ਤੈ ਬਿਨ ਮੈਲ ਕਿਆ ਕਿਆ ਤੋਤਾ
0: ਜੈ ਨਿਰੰਜਨ ਨਿਰੰਕਾਰ ਨਿਰਵਾਨ
1: ਤੈ ਕੌਣ ਕੋ ਮਾਨ ਕੋ ਅਭਿਮਾਨ
0: ਜੈ ਸਰੂਪ ਕੇਵਲ ਜਗਦੀਸ਼
1: ਤੈ ਸ਼ਲ ਸ਼ਿਦਰ ਲਗਤ ਕੋ ਕੀਸ
0: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
1: ਤੈ ਕਿਸੇ ਭੂਖ ਕਵਨ ਤ੍ਰਿਪਤਾਵੇ
0: ਨਾਨਕ ਰਾਵਣ ਕਰਨੇ ਹਾਰ
1: ਨਾਨਕ ਕਰਤੇ ਕਾ ਨਹੀਂ ਸੁਮਾਰ
0: ਤਬ ਆਪਣੀ ਸੋਭਾ ਆਪਣ ਸੰਗ ਮਨਾਈ
1: ਕਵਨ ਕਵਨ ਮੈਂ ਬਾਪ ਮਿੱਤਰ ਸੁਤ ਪਾਈ
0: ਜੈ ਸਰਬ ਕਲਾ ਆਪੇ ਪਰਵੀਨ
1: ਤੈ ਵੇਦ ਕਤੇਵ ਕਹਾ ਕੂਚੀਨ
0: ਜਬ ਆਪਨ ਆਪ ਆਪ ਉਤਾਰੇ
1: ਤਉ ਸਗਨ ਅਪਸਗਨ ਕਹਾ ਵਿਚਾਰੇ
0: ਆਪਨ ਊਜ ਆਪਨ ਆਪ ਨੇਰਾ
1: ਕੌਣ ਠਾਕੁਰ ਕੌਣ ਕਹੀਏ ਚੇਰਾ
0: ਬਿਸਮਨ ਮੈਸਮ ਰਹੇ ਬਿਸਮਾਦ
1: ਨਾਨਕ ਆਪਣੀ ਗਤ ਜਾਣੋ ਆਪ
0: ਜੈ ਅਚਲ ਅਸ਼ੇਦ ਅਭੇਦ ਸਮਾਇਆ
1: ਉਹਾ ਕਿਸੀ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ
1: ਤੈ ਗੁਣਤਾ ਨਹੀਂ ਪਰਵੇਸ
0: ਜੈ ਇੱਕ ਏਕ ਏਕ ਭਗਵੰਤਾ
1: ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ
0: ਜੈ ਆਪਨ ਆਪ ਆਪ ਪਤਿਆਰਾ
1: ਤੈ ਕੌਣ ਕਥੇ ਕੌਣ ਸੁਣੇ ਹਾਰਾ
0: ਵਹ ਬੇਅੰਤ ਉੱਚਤੇ ਉੱਚਾ
1: ਨਾਨਕ ਆਪਸ ਕੋ ਆਪੇ ਪਹੁੰਚਾ
0: ਆਪ ਰਚਿਓ ਪਰਪੰਚ ਆਕਾਰ
1: ਤੈ ਗੁਣ ਮੇ ਕਿਨੋ ਵਿਸਥਾਰ
0: ਆਪ ਅੰਤਹ ਪਈ ਕਹਾਵਤ
1: ਹਉ ਨਰਕ ਕੋ ਸੁਰਗ ਬੰਛਾਵਤ
0: ਆਲ ਜਾਲ ਮਾਇਆ ਜੰਜਾਲ
1: ਹਉ ਮੈਂ ਮੋਹ ਪਰਮ ਪੈ ਪਾਰ
0: ਉਹ ਸੁਖ ਮਾਨ ਅਪਮਾਨ
1: ਅਨੇਕ ਪ੍ਰਕਾਰ ਕੀਓ ਬਖਿਆਨ
0: ਆਪਨ ਖੇਲ ਆਪ ਕਰ ਦੇਖੈ
1: ਖੇਲ ਸੰਕੋਚੇ ਤੋ ਨਾਨਕ ਏਕੈ
0: ਜੈ ਅਬਗਤ ਭਗਤ ਤਹਿ ਆਪ
1: ਜੇ ਪਸਰੇ ਪਾਸਾਰ ਸੰਤ ਪ੍ਰਤਾਪ
0: ਪ੍ਰਭੂ ਪਾਕ ਆਪੇ ਧਨੀ
1: ਉਨਕੀ ਸੋਭਾ ਉਨਹੁ ਬਨੀ
0: ਆਪੇ ਕੌਤਵ ਕਰੇ ਆਨੰਦ ਜੋਜ
1: ਆਪੇ ਰਸ ਭੋਗਨ ਨਿਰਜੋਗ
0: ਜਿਸ ਭਾਵੈ ਤਿਸ ਆਪਨ ਨਾਇ ਲਾਵੈ
1: ਜਿਸ ਭਾਵੈ ਤਿਸ ਖੇਲ ਖਿਲਾਵੈ
0: ਬੇਸਮਾਰ ਅਥਾ ਅਗਨਤ ਅਤੁਲੈ
1: ਜਿਉ ਬਲ

0: ਆਪ ਕਥੇ ਆਪ ਸੁਣੇ ਹਾਰ ਜਾਤ ਭਾਵੇ ਤਾਂ ਸ੍ਰਿਸ਼ਟ ਅਪਾਏ
1: ਆਪਣੀ ਪਾਣੀ ਲੈ ਸਮਾਏ
0: ਤੇ ਪੈ ਨਹੀਂ ਕਛ ਹੋਏ
1: ਆਪਣ ਸੂਸਬ ਜਗਤ ਪਰੋਏ
0: ਆਕੋ ਪ੍ਰਭ ਜੀਓ ਆਪ ਜਾਏ
1: ਸਚ ਨਾਮ ਸੋਈ ਜਨ ਪਾਏ
0: ਸੋ ਸਮਦਾਸੀ ਤਤ ਕਾ ਬੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਚੇਤਾ
0: ਜੀ ਚੰਤਰ ਸਭ ਤਾ ਕੇ ਹਾਥ
1: ਦੀਨ ਦਿਆਲ ਅਨਾਥ ਕੋ ਨਾਥ
0: ਜਿਸ ਰਾਖੇ ਤਿਸ ਕੋਈ ਨਾ ਮਾਰੇ
1: ਸੋ ਮੂਆ ਜਿਸ ਮਨੋ ਬਿਸਾਰੇ
0: ਇਸ ਤਜ ਅਵਰ ਕਹਾ ਕੋ ਜਾਏ
1: ਸਿਰ ਏਕ ਨਿਰੰਜਨ ਰਾਏ
0: ਜੀ ਕੀ ਜੁਗਤ ਜਾ ਕੇ ਸਭ ਹਾਥ
1: ਅੰਦਰ ਬਾਹਰ ਜਾਨੋ ਸਾਥ
0: ਗੁਣ ਨਿਧਾਨ ਬੇਅੰਤ ਅਪਾਰ
1: ਨਾਨਕ ਦਾਸ ਦਾ ਬਲਿਹਾਰ
0: ਪੂਰਨ ਪੂਰ ਰਹੇ ਦਇਆਲ
1: ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤੱਵ ਜਾਣੇ ਆਪ
1: ਅੰਤਰ ਜਾਮੀ ਰਹੇ ਵਿਆਪ
0: ਪ੍ਰਤ ਪਾਲੇ ਜੀਅਨ ਬਹੁ ਭਾਤ
1: ਜੋ ਜੋ ਰਚਿਆ ਸੋ ਤਿਸੇ ਧਿਆਤ
0: ਜਿਸ ਭਾਵੇ ਤਿਸ ਲਏ ਮਿਲਾਏ
1: ਭਗਤ ਕਰੇ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸਵਾਸ ਕਰ ਮਾਨਿਆ
1: ਹਰ ਨਾਨਕ ਇੱਕ ਜਾਣਿਆ
0: ਜਨ ਲਾਗਾ ਹਰ ਇੱਕੇ ਨਾਏ
1: ਜਿਸਦੀ ਆਸ ਨ ਬਿਰਥੀ ਜਾਏ
0: ਸੇਵਾ ਕੋ ਸੇਵਾ ਬਨਿਆਈ
1: ਹੁਕਮ ਮੂਜ ਪਰਮ ਪਦ ਪਾਏ
0: ਇਸ ਦੇ ਉੱਪਰ ਨਹੀਂ ਵਿਚਾਰ
1: ਜਨ ਕੇ ਮਨ ਵਸਿਆ ਨਿਰੰਕਾਰ
0: ਮਨ ਧੋਰ ਪੈ ਨਰ ਵੈਰ
1: ਅੰਦਿਨ ਪੂਜੇ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ
1: ਨਾਨਕ ਹਰ ਪ੍ਰਭ ਆਪੇ ਮੇਲੇ
0: ਸਾ ਸੰਗ ਮਿਲ ਕਰੋ ਆਨੰਦ
1: ਗੁਣ ਗਾਓ ਪ੍ਰਭ ਪਰਮਾਨੰਦ
0: ਨਾਮ ਨਾਮ ਤਤ ਕਰੋ ਵਿਚਾਰ
1: ਦੁਰਲਭ ਦੀਕਾ ਕਰੋ ਉਦਾਰ
0: ਅੰਮ੍ਰਿਤ ਵਚਨ ਹਰ ਕੇ ਗੁਣ ਗਾਓ
1: ਪ੍ਰਾਨ ਤਨ ਕੇ ਇਹ ਸੁਆਓ
0: ਆਠ ਪਹਿਰ ਪ੍ਰਭ ਵੇਖੋ ਨੇਰਾ
1: ਮਿਟੇ ਅਗਿਆਨ ਬਿਨਸੇ ਅੰਧੇਰਾ
0: ਸੁਨਾ ਉਪਦੇਸ ਹਿਰਦੇ ਬਿਸਾਵੋ
1: ਮਨਿਛੇ ਨਾਨਕ ਫਲ ਪਾਵੋ
0: ਹਾਲਤ ਪਾਲਤ ਦੋਹੇ ਲਿਹੋ ਸਵਾਰ
1: ਰਾਮ ਨਾਮ ਅੰਤਰ ਉਰਦਾਰ
0: ਪੂਰੇ ਗੁਰ ਕੀ ਪੂਰੀ ਦਿਖਿਆ
1: ਜਿਸ ਮਨ ਵਸੇ ਸੱਚ ਪਰਿਖਿਆ
0: ਮਨ ਤਾਂ ਨਾਮ ਜਪੋ ਲੈ ਬੁਲਾਏ
1: ਤੂੰ ਦਰਦ ਮਨ ਤੇ ਪਹੁ ਜਾਏ
0: ਸੱਚ ਵਾਹ ਪਾਰ ਕਰੋ ਵਾਹ ਪਾਰੀ
1: ਦਰਗਹਿ ਨਹੀਂ ਪੇਖ ਤੁਮਾਰੀ
0: ਏਕਾ ਟੇਕ ਰਖੋ ਮਨ ਮਾਹੇ
1: ਨਾਨਕ ਬਹੁਰ ਨ ਆਵੇ ਜਾਏ
0: ਇਸੇ ਦੂਰ ਕਹਾ ਕੋ ਜਾਏ
1: ਪੂਰੇ ਰਾਖਨ ਹਾਰ ਧਿਆਏ
0: ਗੁਰ ਭਉ ਜਪੇ ਸਗਲ ਪ੍ਰਭ ਮਿਟੈ
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਇਸ ਪ੍ਰਭ ਰਾਖੇ ਤਿਸ ਨਾਹੀ ਦੁਖ
1: ਨਾਮ ਜਪਤ ਮਨ ਹੋਵਤ ਸੁਖ
0: ਚਿੰਤਾ ਜਾਏ ਮਟੇ ਹੰਕਾਰ
1: ਇਸ ਜਨ ਕੋ ਨ ਪਹੁੰਚਨ ਹਾਰ
0: ਸਰ ਉਪਰ ਠੰਡਾ ਕਰ ਸੂਰਾ
1: ਨਾਨਕ ਤਾ ਕੀ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ
1: ਦਰਸ਼ਨ ਪੇਖਤ ਉਦ੍ਰਿਤ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ
1: ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ
1: ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਵਸੈ ਸੁਹੋਤ ਨਿਹਾਲ
1: ਤਾ ਕੇ ਨਿਕਟ ਨ ਆਵਤ ਕਾਲ
0: ਅਮਰ ਪਏ ਅਮਰਾ ਪਦ ਪਾਇਆ
1: ਸਾਧ ਸੰਗ ਨਾ

0: ਨਿਕ ਤਿਸਜਨ ਆਪ ਬੁਝਾਏ
1: ਸਰਪੋਤ ਆਵਰਤਾਰਾ
0: ਸਰਬਨੈਨ ਆਪਨ ਪੇਖਾਰਾ
1: ਸਗਲ ਸਮਗੀ ਜਾ ਕਾ ਤਨਾ
0: ਆਪਨ ਜਸ ਆਪ ਹੀ ਸੁਨਾ
1: ਆਵਨ ਜਾਨੇ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੇ ਮਦ ਅਲਪਤ ਰਹੇ
0: ਜੋ ਕੁਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੇ ਆਗਿਆ ਜਾਏ
0: ਨਾਨਕ ਜਾ ਪਾਵੇ ਤਾਂ ਲੈ ਸਮਾਏ
1: ਤੇ ਹੋਏ ਸੋ ਨਾਹੀ ਬੁਰਾ
0: ਬੁਰੇ ਕਹੋ ਕਿਨੇ ਕੁਛ ਕਰਾ
1: ਭਲਾ ਕਰ ਤੂਤ ਆਪਣੀ ਕੀ
0: ਆਪੇ ਜਾਣੇ ਆਪਣੇ ਜੀ
1: ਆਪ ਸਾਚ ਧਾਰੀ ਸਭ ਸਾਚ
0: ਪੋਤ ਪੋਤ ਆਪਨ ਸੰਗਰਾਚ
1: ਬਾਕੀ ਗਤਮਤ ਕਹੀ ਨਾ ਜਾਏ
0: ਸਿਰ ਹੋਈ ਤਸੂਜੀ ਪਾਏ
1: ਜਿਸਕਾ ਕੀਆ ਸਭ ਪਰਵਾਨ
0: ਗੁਰਪ੍ਰਸਾਦ ਨਾਨਕ ਕੇ ਜਾਨ
1: ਜੋ ਜਾਣੇ ਤੇ ਸਦਾ ਸੁਖ ਹੋਏ
0: ਆਪ ਮਿਲਾਏ ਲੈ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੇ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਨ ਆਵਨ ਕਾ ਇਹ ਸੁਭਾਓ
0: ਜਨ ਕੇ ਸੰਗ ਚਿਤ ਆਵੇ ਨਾ
1: ਆਪ ਮੁਕਤ ਮੁਕਤ

ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਅਸਾਂ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਸ਼ਬਦ ਤਰੋ ਪਿਆ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸਭਾਗੇ ਸ਼ਬਦ ਵਾਦ ਕਲਾ ਜਿਤ ਕਰ ਤਾਰੀ ਪੰਜ ਦੂਤ ਤਦ ਬਸ ਕੀਤੇ ਕਾਲ ਕੰਟਕ ਮਾਰੇ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣ।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂ ਧਿਆਏ ਫਿਰੰਗਤ ਗੁਰ ਅਤੇ ਅਮਰਦਾਸ ਰਾਮਦਾਸ ਹੋ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਏਕ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਮੈਂ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈਂ ਹੋਏ ਸਹਾਏ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚੜਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਸਿੰਘ ਸਿੰਘਣੀਆਂ ਦੀ

ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਡਹ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤਾ ਰੱਖ ਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਤਹਾਵਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਤਾਣਿਆਂ ਦੇ ਤਾਣ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਚਰਣਾ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਸਮੂਹ ਸੰਗਤਾਂ ਨਿਸ਼ਚੇ ਪਾਤਸ਼ਾਹ ਜੀਓ ਚੌਪਹਿਰਾ ਸਾਹਿਬ ਦੀ ਹਾਜ਼ਰੀ ਭਰਦਿਆਂ ਪੰਜ ਪਾਠ ਜਪਜੀ ਸਾਹਿਬ ਜੀ ਦੇ ਦੋ ਪਾਠ ਚੌਪੀ ਸਾਹਿਬ ਅਤੇ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਸੱਚੇ ਪਾਤਸ਼ਾਹ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਆਪ ਜੀ ਦੀ ਅਗਾਧ ਬੋਧ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਮਹਾਰਾਜ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਕਿਰਪਾ ਕਰਕੇ ਖਿਮਾ ਮਾਫ਼ੀ ਦੇਣੀ ਅੱਗੇ ਵਾਸਤੇ ਕਿਰਪਾ ਕਰਨੀ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸ਼ੁੱਧ ਸਪਸ਼ਟ ਪੈ ਭਾਵਨੀ ਨਾਲ ਬਾਣੀ ਪੜ੍ਹਨ ਦੀ ਬਲ ਬੁੱਧੀ ਸਮਰੱਥਾ ਬਖਸ਼ਿਸ਼ ਕਰਨੀ ਸਮੂਹ ਸੰਗਤਾਂ ਦੀ ਸੇਵਾ ਦਰਪਣ ਵਾਣ ਕਰਨੀ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਸਿਦਕ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸਕੇ ਹਾਜ਼ਰ ਹੈ ਆਪ ਜੀ ਭੋਗ ਲਾਓ ਦੇਗ ਨੂੰ ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪੇ ਪਾਵਨ ਮੁੱਖ ਵਾਕ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਗਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ, ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰ ਏ ਨਮਹਿ, ਜੁਗਾਦਿ ਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹਿ ਮਿਟਾਓ, ਸਿਮਰੋ ਜਾਸ ਬਿਸਵੰਪਰ ਏਕੈ, ਨਾਮ ਜਪਤ ਅਗਣਤ ਅਨੇਕੈ, ਵੇਦ ਪੁਰਾਣ ਸਿਮਰ ਸਦਾਖਿਆ ਰੋ, ਕੀਨੇ ਰਾਮ ਨਾਮ ਇੱਕ ਆਖਿਆ ਰੋ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਨੀਨ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮਨ ਵਿਸਰਾਮ ਰਹਾਉ, ਪ੍ਰਭ ਕੈ ਸਿਮਰਨ ਗਰਭ ਨਾ ਬਸਾਏ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰਾਏ, ਪ੍ਰਭ ਕੈ ਸਿਮਰਨ ਦੁਸ਼ਮਣ ਟਰਾਏ, ਪ੍ਰਭ ਸਿਮਰਤ ਕਛ ਬਿਘਨ ਲਾਗੈ, ਪ੍ਰਭ ਕੈ ਸਿਮਰਨ ਆਂਦਨ ਜਾਗੈ, ਪ੍ਰਭ ਕੈ ਸਿਮਰਨ ਭਾਵਨਾ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧਕੈ ਸੰਗ, ਸਰਵਣ ਦਾ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿਧ ਸਿਧ ਨਾਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਪ ਤਤ ਬੁੱਝ, ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੁ ਭਲਾਓ, ਪ੍ਰਭ ਕੈ ਸਿਮਰਨ ਸੋ ਫੁਲ ਫਲਾ, ਸੇ ਸਿਮਰਹਿ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੂ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਲੇ ਮੁੱਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝਾਈ, ਪ੍ਰਭ ਕੈ ਸਿਮਰਨ ਸਭ ਕੇ ਸੁਝਾਏ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਮਾਹੀ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਭਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰਹਿ ਸੇ ਪਰਉਪਕਾਰੀ, ਪ੍ਰਭ ਕੋ ਸਿਮਰਹਿ ਸੇ ਸਤ ਬਲਿਹਾਰੀ, ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਨ ਸੁਖ ਬਿਹਾਵੈ, ਪ੍ਰਭ ਕੋ ਸਿਮਰਹਿ ਤਨੇ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਨ ਨਿਰਮਲ ਲੀਤਾ, ਪ੍ਰਭ ਕੋ ਸਿਮਰਹਿ ਤਨੇ ਅੰਧ ਘਨੇਰੇ, ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਵਨੀ, ਪ੍ਰਭ ਕੈ ਸਿਮਰਨ ਸਹਿਜ ਸੁਬਾਨੀ, ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨਕਾਰੂ ਸੁਖ, ਪ੍ਰਭ ਸਿਮਰਨ ਕਾਂਤ ਨਪਾਰੂ, ਸਿਮਰਹਿ ਸੀ ਜਨ ਜਨ ਕੋ ਪ੍ਰਮਭਇਆ, ਨਾਨਕ ਤਿੰਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਚੌਕਣ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲੇ ਆਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ, ਦੀਨ ਦਰਦ ਦੁਖ ਭੰਜਦਾ, ਘੜਘੜ ਨਾਥ ਅਨਾਥ ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ, ਜਹ ਮਾਤ ਪਿਤਾ ਸੁਤਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜਹ ਮਾਹ ਭੈਣ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ, ਅਨਕ ਪੁਨ ਹੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕਪਾਪ ਕੋਟ ਪਾਪ ਹਰੈ, ਹਰ ਕੋ ਨਾਮ ਕੋਟ ਪਾਪ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਪ ਹੋ ਸੁਖ ਹਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲੱਖ ਕਰੋੜੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰਾਏ, ਅੰਕ ਮਾਇਆ ਰੰਗ ਤਿਖਨਾ ਬੁੱਝ ਹਵੈ, ਹਰ ਕਾ ਨਾਮ ਜਪਤ ਆਗਾਵੈ,
ਜਿਹ ਮਾਰਗ ਇਹੋ ਜਾਤ ਅਕੇਲਾ ਉਤੈ ਹੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨਸ ਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਣਖ ਬਿਗਨ ਜਹਿ ਆਹ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹੋ ਮੈਲਾ ਮਲ ਕਭੁ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਿਹ ਮਾਲਕ ਕੇ ਗਨੇ ਜਾਹਿ ਨ ਕੋਸਾ ਹਰ ਕਾ ਨਾਮ ਊਹਾਂ ਸੰਤੋਸਾ ਜਹਿ ਪੈਂਡੈ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਊ ਜਿਆਰਾ ਜਹਿ ਪੰਥ ਤੇਰਾ ਕੋਨਾ ਸੰਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ ਜਹਿ ਮਹਾ ਭੈਣ ਤਪਤ ਬਹੁ ਘਾਮ ਤੈ ਹਰ ਕੇ ਨਾਮ ਕੀ ਤੁਮ ਉੱਪਰ ਛਾਮ ਜਹਾਂ ਤ੍ਰਿਖਾ ਮਨ ਤੁਝ ਆਕਰ ਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖਾਇ ਭਗਤ ਜਿਨ੍ਹਾਂ ਕੀ ਬਰਤਨ ਰਾਮ ਸੰਤ ਜਿਨ੍ਹਾਂ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਦੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਕਤ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗੀ ਕੈ ਨਾਨਕ ਜਨ ਕੈ ਬਿਰਤ ਬਬੀ ਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਬਿਯੋਗ ਜਨ ਰਤ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਧਨ ਜਨ ਕੋ ਆਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰਨ ਜਾਣੀ ਓਤ ਪੋਤ ਜਨ ਹਰ ਰਸ ਰਤੇ ਸੁਣ ਸਮਾਦ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ ਨਾਮ ਕੀ ਮਹਿਮਾ ਸੰਤ ਰਿਦ ਵਸਾਏ ਸੰਤ ਪ੍ਰਤਾਪ ਦੁਰਤ ਸਭ ਨਸਾਏ ਸੰਤ ਕਾ ਸੰਗ ਗੁਣ ਭਾਗੀ ਪਾਈਐ ਸੰਤ ਕਿਸੇ ਵਾ ਨਾਮ ਧਿਆਈਐ ਨਾਮ ਤੁਲ ਕੱਚ ਅਵਰਣ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਿਨ ਕੋਈ ਸਲੋਕ ਬਹੁ ਸਾਸਤ੍ਰ ਬਹੁ ਸਿਮਰਤੀ ਪੇਕੇ ਸਰਬ ਟੰਡੋਲ ਉਹ ਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਪ ਗਿਆਨ ਸਭ ਧਿਆਨ ਕਟ ਸਾਸਤ੍ਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਬਨ ਮੱਦੇ ਫਿਰਿਆ ਅਨਕ ਪ੍ਰਕਾਰ ਕੀ ਬਹੁ ਜਤਨਾਂਗ ਪੁੰਨ ਦਾਨ ਹੋਮੈ ਬਹੁ ਰਤਨਾਂਗ ਸਰੀਰ ਕਟਾਇ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰੂ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਮੀ ਫਿਰਾਏ ਚਿਰ ਜੀਵੈ ਮਾਹੁਰ ਦਾਸ ਪੀ ਸਰਥੀ ਵੈ ਅਗਨਵਾਏ ਹੋਮ ਪ੍ਰਾਨ ਕਨਕ ਅਸਭ ਹੈਵਰ ਭੂਮਦਾ ਨੇਵਲੀ ਕਰਮ ਕਰੈ ਬਹੁ ਆਸਨ ਜੈਨ ਮਾਰ ਸੰਜਮ ਅਤ ਸਾਧਮ ਨਿਮਕ ਨਿਮਕ ਕਰ ਸਰੀਰ ਕਟਾਵੈ ਤਉ ਭੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸਮ ਸਰਕਸ਼ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੇਹ ਚੁਟੈ ਗਰਭ ਗੁਮਾਨ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬੋ ਸਾਧ ਨ ਕਰਾਇ ਮਨ ਤੇ ਕਭੂ ਨ ਮਿਕਿਆ ਟਰਾਇ ਜਲ ਧੋਵੈ ਬੋ ਦੇਹ ਅਨੀਤ ਸੁਧ ਕਾਹ ਹੋਇ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਲ ਉਦਰੇ ਪਤਤ ਬਾਹ ਮੂਚੈ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਨ ਨ ਧਰਾਪੈ ਭੇਖ ਅਨੇਕ ਅਨਕ ਨਹੀਂ ਬੁਝੈ ਕੋਟ ਪਵਦਰ ਗਿਆਨੀ ਸਿਜ ਹੈ ਛੂਟਤ ਨਾਹੀ ਉਹ ਪਿਆਲ ਮੋਹਿ ਵਿਆਪੈ ਹੈ ਮਾਇਆ ਜਾਲ ਅਵਰ ਕਰਤੂਤ ਸਕਲੀ ਜਮ ਡਾਨੈ ਗੋਬਿੰਦ ਭਜਨ ਮੈਨੂੰ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋ ਮੈਂ ਛੋੜੈ ਜੇ ਕੋ ਜਨ ਮਨ ਤੇ ਡਰਾਏ ਸਾਧਨਾ ਕੀ ਸਰਣੈ ਪਰਾਏ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲਬਲ ਜਾਸਾ ਸਗਲ ਪੁਰਖ ਮੈਂ
ਪੁਰਖ ਪ੍ਰਧਾਨ ਸਾਧ ਸੰਗਤ ਜਾ ਕਾ ਮਿਟਾਇਆ ਮਾਨ ਆਪਸ ਕਾਉ ਜੋ ਜਾਣਾ ਨੀਚਾ ਸੋ ਗਨੀਆ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀਰੀ ਨਾਉ ਹਰ ਹਰ ਨਾਮ ਤੇ ਘੜਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖਾ ਸਗਲ ਸ੍ਰੇਠ ਸਾਧਨਾ ਸੁਖ ਦੁਖ ਜਨ ਸਮ ਦ੍ਰਿਸ਼ਟਤਾ ਨਾਨਕ ਪਾਪ ਪੁੰਨ ਨਹਿਲੇ ਪਾਉ ਨਿਰਧਨ ਕੋ ਧਨ ਤੇਰੋ ਨਾਉ ਨਿਥਾਵਿ ਕਉ ਨਾਉ ਤੇਰਾ ਥਾਉ ਨਿਮਾਨੇ ਕੁਪ੍ਰਭ ਤੇਰੂ ਮਾਨ ਸਗਲ ਘਟਾ ਕੋ ਦੀ ਬੁਹਦਾਨ ਕਰਨ ਕਰਾਵਣ ਹਾਰ ਸਵਾਮੀ ਸਗਲ ਘਟਹਾ ਕੇ ਅੰਤਰ ਜਾਮੀ ਆਪਣੀ ਗਾਤਮਿਤ ਜਨ ਹੋ ਆਪੇ ਆਪਣ ਸੰਗ ਆਪ ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰਣ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਦਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੇ ਘਟ ਬਸੈ ਹਰ ਨਾਮ ਸਲੋਕ ਨਿਰਗੁਣ ਯਾਰ ਏ ਅਨਿਆ ਸੁਪ੍ਰਭ ਸਦਾ ਸੰਭਾਲੋ ਜਿਨਕੀ ਆ ਤਿਸਤੀ ਤਰਖ ਨਾਨਕ ਨਿਬੇਹ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਮ ਦਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰਭ ਅਗਨ ਮਹਿ ਜਿਨ ਉਬਾਰਿਆ ਬਾਰ ਵਿਵਸਥਾ ਤਦਾ ਪਿਆਰਾ ਦੂਧ ਦਉ ਭਰ ਜੋ ਬਨ ਭੋਜਨ ਸੁਖ ਸੂ ਦਉ ਬਿਰਧ ਪਿਆਉ ਪਰ ਸਾਖ ਸਹਿਨ ਮੁਖ ਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੁਝੈ ਬਖਸ ਲਿਹੋ ਤਉ ਨਾਨਕ ਸੀ ਜੈ ਜਿਹ ਪ੍ਰਸਾਦ ਧਰੁ ਪਰ ਸੁਖ ਬਸੈ ਸੁਤ ਭਰਾਤ ਮੀਤ ਬਣਤਾ ਸੰਗ ਹਸੈ ਜਿਹ ਪ੍ਰਸਾਦ ਪੀਵੈ ਸੀਤਲ ਜਲਾਉ ਸੁਖਦਾਈ ਪਾਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾਂ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਤਰਸਨਾ ਤਿਸ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਦ ਬਿਆਪੇ ਨਾਨਕ ਕਾਲ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤਿਸ ਪ੍ਰੀਤ ਨਕਰ ਗਵਾਰ

ਜਾ ਕੀ ਟਹਿਲ ਪਾਵੈ ਦਰਗਹਿ ਮਾਨ ਸਭ ਸਾਰੇ ਮੁਗਧੋ ਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਣ ਹਰ ਪਾਰ ਰਤਨ ਤਿਆ ਕੌੜੀ ਸੰਗ ਰਚਾਏ ਸਾਚ ਛੋੜ ਝੂਠ ਸੰਗ ਮਚਾਏ ਜੋ ਛੜਨਾ ਸੋ ਅਸਥਿਰ ਕਰ ਮਨੈ ਜੋ ਹੋਵਣ ਸੋ ਦੂਰ ਪ੍ਰਾਣੈ ਥੋੜ ਜਾਏ ਤਿਸਕਾ ਸ੍ਰਮ ਕਰਾਏ ਸੰਗ ਸਹਾਈ ਤਿਸ ਪਰ ਹਰਾਏ ਚੰਦਨ ਲੇਪ ਉਤਾਰੈ ਧੋਏ ਗਰਦ ਵਪ੍ਰੀਤ ਪਸਮ ਸੰਗ ਹੋਏ ਅੰਧਕੂਪ ਮਹਿ ਪਤ ਵਿਕਰਾਲ ਨਾਨਕ ਕਰ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਣਸ ਜਾਤ ਲੋਕ ਪਚਾਰਾ ਕਰ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੀ ਕੱਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ ਨਾਲ ਅੰਤਰ ਵਿਆਪੈ ਲੋ ਵਿਸਵਾਨ ਅੰਤਰ ਅਗਨ ਬਾਹਰ ਤਨ ਸਵਾਹਾ ਗਲ ਪਾਤਰ ਕੈਸੀ ਤਰੈ ਤਾਹਾ ਜਾ ਕੇ ਅੰਤਰ ਬਸੈ ਪ੍ਰਭਿਆਪ ਨਾਨਕ ਤੇਜਨ ਸਹਿ ਸਮਾਤ ਸੁਣ ਅੰਧਾ ਕੈਸੀ ਮਾਰਗ ਪਾਵੈ ਕਰ ਗਹਿ ਲਿਓ ਓੜ ਨਿਭਾਵੈ।

ਰੂ ਸਾਧਕ ਸੰਗ ਨਾਹੀ ਕੋ ਮੰਦਾਉ ਸਾਧ ਸੰਗ ਜਾਣੇ ਪਰਮਾਨੰਦਾਉ ਸਾਧਕ ਸੰਗ ਨਾਹੀ ਹੋ ਤਾਪ ਸਾਧਕ ਸੰਗ ਤਜਾ ਸਭ ਆਪ ਆਪੇ ਜਨ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣ ਆਈ ਸਾਧਕ ਸੰਗ ਨ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੈ ਥਾਨ ਉਚਾਏ ਸਾਧੂ ਕੈ ਸੰਗ ਮਹਿਲ ਪਹੁੰਚਾਏ ਸਾਧਕ ਸੰਗ ਦ੍ਰਿੜਾ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋਤਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਭ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕੱਚ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕ ਸੰਗ ਕਲੂ ਖਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਈਹਾ ਊਹਾਂ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛਾ ਸੋ ਹੀ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ

ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮਨ ਤੇ ਬਿਸਰਾਏ, ਸਾਧ ਸੰਗ ਸਰ ਪਰ ਨਿਸਤਰਾਏ, ਸਾਧ ਕਾ ਸੰਗ ਲਗਾਏ ਪ੍ਰਮਿਠਾ, ਸਾਧੂ ਕਾ ਸੰਗ ਘਟ ਕਰਦੀ ਠਾ, ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨ ਜਾਣਾ ਹੈ, ਜੀਤਾ ਸੁਣੈ ਤਿੱਤਾ ਬਕਿਆਨਾ ਹੈ, ਸਾਧ ਕੀ ਉਪਮਾ ਤਿਉ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧਕ ਸੁਭਾ ਕਾ ਨਾਹੀ ਅੰਤ, ਸਾਧਕ ਸੁਭਾ ਸਦਾ ਬੇਅੰਤ, ਸਾਧਕ ਸੁਭਾ ਊਚ ਤੇ ਉੱਚੀ, ਸਾਧਕ ਸੁਭਾ ਮੂਚ ਤੇ ਮੁੱਚੀ, ਸਾਧਕ ਸੁਭਾ ਸਾਧ ਬਣਾਈ, ਨਾਨਕ ਸਾਧ ਪ੍ਰਭੇਦ ਨ ਪਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪੋ, ਜੈਸੇ ਜਲ ਮੈਂ ਕਮਲ ਅਲੇਪੋ, ਬ੍ਰਹਮ ਗਿਆਨੀ ਸਦਾ ਨਿਰਦੋਖੋ, ਜੈਸੇ ਸੂਰ ਸਰਬ ਕੋ ਸੋਖੋ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨੋ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰ

ਲਾਗਾ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸੋ ਜੈਸੀ ਧਰੂ ਪਰੇ ਆਕਾਸੋ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨੂ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨੂ ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ।

ਪਾਲੋ ਸਭ ਉੱਪਰ ਹੋਵਤ ਕਿਰਪਾਲ। ਆਪ ਦਿਰੜ ਹੈ ਅਵਰਹ ਨਾਮ ਜਪਾਵੈ, ਨਾਨਕ ਉਹ ਬੈਸ ਨੂੰ ਪਰਮਗਤਾ ਪਾਵੈ। ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤੇ ਆਗਿਆ ਦੁਸ਼ਟ ਕਾ ਸੰਗ। ਮਨ ਤੇ ਬਿਨਸਾ ਸਗਲਾ ਭਰਮ, ਕਰ ਪੂਜਾ ਸਗਲ ਪਾਰ ਬ੍ਰਹਮ। ਸਾਧ ਸੰਗ ਪਾਪਾਂ ਮਲ ਖੋਵੈ, ਤਿਸ ਭਗਵਤੀ ਕੀ ਮਤ ਉੱਤਮ ਹੋਵੈ।

ਨਾਨਕ ਹਰ ਕੇ ਚਰਨ ਹਿਰਦੈ ਮਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ। ਸੋ ਪੰਡਿਤ ਸੋ ਮਨ ਪਰ ਬੋਧੈ, ਰਾਮ ਨਾਮ ਆਤਮ ਮਹਿ ਸੋਧੈ, ਰਾਮ ਨਾਮ ਸਾਰ ਰਸ ਪੀਵੈ। ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਵਸਾਵੈ। ਸੋ ਪੰਡਿਤ ਬਿਰ ਜਿਉ ਨ ਆਵੈ, ਇਹ ਬੇਦ ਪ੍ਰਣ ਸਿਮਰਤ ਬੂਝੈ ਮੂਲ। ਸੁਖ ਮਹਿ ਜਨ ਅਸਤੂਲਉ, ਚਹ ਵਰਣਾ ਕੋ ਦੇ ਉਪਦੇਸ਼ੋ, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼।

ਪਰਮ ਜੀਵਨ ਮੁਕਤ ਪਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈ ਸਤ ਨਾਓ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਫੁਨ ਹੋਗ ਪਸਰੇ ਆਪ ਹੋਏ ਅੰਤਰੰਗ ਲਖੇ ਨ ਜਾਹੇ ਪਰ ਬ੍ਰਹਮ ਕੇ ਰੰਗ ਜਸੀ ਮਤ ਦੇਤਾ ਸਾ ਪ੍ਰਗਾਸ ਪਰ ਬ੍ਰਹਮ ਕਰਤਾ ਅਭਿਨਾਸੁ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਵਰਤੀ ਬਹੁ ਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਾਨ ਭਰਮਹਿ ਉਦਾਸੀ ਕਈ ਕੋਟ ਵੇਦ ਕੇ ਸੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਾਬ ਕਾਬ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾਂਤ ਨ ਪਾਵੈ ਕਈ ਕੋਟ ਭਏ ਅਭਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭਿੱਗ ਆਤਮਨ ਕੋਰ ਕਈ ਕੋਟ ਪਰ ਦਬ ਕੋ ਹਿਰ ਹੈ ਕਈ ਕੋਟ ਪਰ ਦੁਖ ਨ ਕਰਹਿ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ ਪ੍ਰਹਮਾਏ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਕਰਤਾ ਰਚਨਾ ਕਈ ਕੋਟ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪਾਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਧਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ ਕਈ ਕੋਟ ਕੀ ਰਤਨ ਸਮਦ ਕਈ ਕੋਟ ਨਾਨਾ ਪ੍ਰਕਾਸ਼ ਜਾਣਤੇ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮ੍ਰਿਗਾਚ ਸਭ ਤੇ ਨੇਰ ਸਭੂ ਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮਹਿ ਜੀਵਹਿ ਮਰਾਈ ਕਈ ਕੋਟ ਬਹੁ ਜੋਨੀ ਪਰਾਈ ਕਈ ਕੋਟ ਬੈਠਤੇ ਖਾਹੇ ਕਈ ਕੋਟ ਖਾਲੇ ਥਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹਿ ਜਹਿ ਪਹਿਣਾ ਤਹਿ ਤਹਿ ਰਾਕੇ ਨਾਨਕ ਸਭ ਕੇ ਪ੍ਰਭ ਕੈ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿੰਨ ਕੋ ਮਿਲਿਓ ਪ੍ਰਭ ਅਮਨਾਸ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਹੈ ਕਈ ਕੋਟ ਹੋਏ ਅਵਤਾਰ ਕਈ ਯੁਗ ਕੀਨੋ ਵਿਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਾਪਤ ਪ੍ਰਮਾ ਸਮਾਪ ਤਾਕਾ ਅੰਤ ਨਾ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੀਤੇ ਸਦਾ ਨਿਹਾਰੈ ਇੱਕ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮਰਾ ਸੁਖ ਸਹਿ ਸਮਾਵੈ ਆਪਣੇ ਜਨ ਕੋ ਸਾਹ ਸਾਹ।

ਧਾਰ ਅਧਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ। ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦਿਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿ ਸਮਾਈ।

ਉਪਾਖੈ ਪ੍ਰਭਾਵੈ ਤਮ ਪਤ ਤੋ ਧਾਰੈ ਆਪ ਕਰੈ ਆਪਨ ਵਿਚਾਰੈ ਦੋਹਾ ਸ੍ਰਿਆ ਕਾ ਆਪ ਸੁਆਮੀ ਖਿਲ ਬਿਕਸੈ ਅੰਤਰ ਜਾਮੀ।

ਜੋਤ ਭਾਵੈ ਸੋਈ ਕਰਾਵੈ ਇਸਕੈ ਹਾਥ ਹੋਏ ਤਾਂ ਸਭ ਕੁਛ ਲੇ ਜੋਤ ਭਾਵੈ ਸੋਈ ਕਰੇ ਅਣਜਾਣਤ ਵਿਖਿਆ ਮੈਂ ਹੈ ਰਚੈ ਜੇ ਜਾਣਤ ਆਪਣੇ ਆਪ ਬਚੈ ਭਰਮੇ ਭੂਲਾਂ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸੇ ਆਪਣੀ ਭਗਤ ਦੇ ਨਾਨਕ ਤੇ ਜਨਾ ਮਲੇ ਕਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬਨ ਬਾਜ ਜਾਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾਕੋ ਆਪਣੀ ਕਰੈ ਬਖਸੀਸ਼ ਤਾਕਾ ਲੇਖਾ ਨ ਗਣੈ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਵਡਾਈ ਇਸਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਉ ਜੋ ਤਿਸ ਭਾਵੈ ਸੋਈ ਫੁਨ ਥੀਓ ਕਭੂ ਊਚ ਨੀਚ ਮੈਂ ਬਸੈ ਕਭੂ ਸੋਗ ਹਰਖ ਰੰਗ ਹਸੈ ਕਭੂ ਨਿੰਦ ਚਿੰਦ ਵਿਵਹਾਰੂ ਕਭੂ ਊਬ ਅਕਾਸ ਪਿਆਲੂ ਕਭੂ ਬੀਤਾ ਬ੍ਰਹਮ ਵਿਚਾਰੂ ਨਾਨਕ ਅਮਲਾ ਬਣਹਾਰ ਕਭੂ ਨਿਰਤ ਕਰੈ ਬਪਾਤੂ ਕਭੂ ਸੋਏ ਰਹਿ ਦਿਨ ਰਾਤੂ ਕਭੂ ਮਹਾ ਕ੍ਰੋਧ ਵਿਕਰਾਲ ਕਭੂ ਸਰਬ ਕੀ ਹੋ ਤ੍ਰਿਵਾਲੂ ਕਭੂ ਹੋਏ ਬਹਿ ਬੜ ਰਾਜਾ ਕਭੂ ਫੇਖਾਰੀ ਨੀਚ ਕਾ ਸਾਜਾ ਕਭੂ ਅਪਕੀਰਤ ਮਹਿ ਆਵੈ ਕਲੂ ਕਭੂ

ਨਾਨਕ ਦੂਜਾ ਅਵਰ ਨ ਕੋਏ। ਕਬੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਾਹਰ ਨ ਆਵੈ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼। ਮਨ ਤਰਨ ਨਾਮ ਰੱਤੇ ਇੱਕ ਰੰਗ, ਸਦਾ ਬਸੈ ਪਾਰ ਪਾਰ ਬ੍ਰਹਮ ਕੈ ਸੰਗ।

ਨਾਨਕ ਗਰਬ ਗਲੇ ਅਸ਼ਟਪਦੀ। ਜਿਸ ਕਾ ਅੰਤਰਰਾਜ ਅਭਿਮਾਨ ਸੋ ਨਰਪਾਤੀ ਹੋਵਤ ਸਵਾਨ, ਜੋ ਜਾਣੈ ਮੈਂ ਜੋ ਬਨ ਬੰਤ ਸੋ ਹੋਵਤ ਬਿਸ਼ਟਾ ਕਾ ਜੰਤੈ। ਆਪਸ ਕਉ ਕਰਮਵੰਤ ਕਹਾਵੈ, ਜਨਮ ਰੈ ਬਹੁ ਜੋ ਨੂੰ ਭਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖਮ ਦਾ ਗਿਆਨ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗਿਆ ਸੁਖ ਪਾਵੈ। ਧਰਮੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕੱਛ ਸੰਗ ਨ ਜਾਵੈ, ਬਹੁ ਲਸ਼ਕਰ ਮਨੁੱਖ ਉਪਰ ਕਰੇ ਆਸ, ਭਲ ਪਿੱਤਰਤਾ ਕਾ ਹੋਏ ਬਿਨਾਸ। ਸਭ ਤੇ ਆਪ ਜਾਣੈ ਬਲਵੰਤ, ਕਿਨਮੈ ਹੋਏ ਜਾਇ ਪਸਮੰਤ, ਕਿਸੈ ਨ ਬੰਧੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਗੁਰਪ੍ਰਸਾਦ ਜਾ ਕਾ ਮਿਟੈ ਅਭਾਂਡ, ਸੋ ਜਨ ਨਾਨਕ ਦਰਗਹਿ ਪ੍ਰਵਾਨ। ਕੋਟ ਕਰਮ ਕਰੈ ਹੁ ਪਾਤਾਰੇ, ਸ਼ਰਮ ਪਾਵੈ ਸਗਲੇ ਵਿਸਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਪਰੇ ਅਵਤਾਰ। ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕੋ ਕੈਸੇ ਗਵੈ। ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨ ਆਵੈ, ਸਰਬ ਕੀ ਰੇਨ ਜਾਂ ਕਾ ਮਨ ਹੋਏ, ਕਉ ਨਾਨਕ ਤਾ ਕੀ ਨਿਰਮਲ ਸੋਏ। ਜਬ ਲਗ ਜਾਣੈ ਮੁਝ ਤੇ ਕੱਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈੜੀ ਮੀਤ, ਤਬ ਲਗ ਨਿਹ ਚਲ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਜ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹੋਂ ਛੂਟੈ। ਸਹਿਸ ਖਟੇ ਲੱਖ ਉੜਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਸਹਿਸ ਖਟੇ ਲੱਖ ਕੋ ਉੜਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਅਨਕ ਭੋਗ ਵਿਖਿਆ ਕੇ ਕਰੈ, ਨਹ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ। ਸੁਪਨ ਮਨੋਰਥ ਬ੍ਰਿਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੈ ਪੁਰਾ।